0: ਜੇ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ ਮੋਹ ਦੂਜੀ ਨਾਹੀਂ ਠਾਉ
1: ਸੁਧ ਨੂੰ ਜੋੜ ਜਾਈਏ ਪ੍ਰਭ।

ਸਾਧ ਧੀਸ ਨਿਸ਼ਚਾ ਨਾ ਹੋ ਜਾਏ ਪਰਮੇਸ਼ੁਰ ਉੱਤੇ, ਕੰਪਲੀਟ ਸਰੰਡਰ ਨਾ ਹੋ ਜਾਏ, ਆਪਾਂ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਤ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ੁਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨਹੀਂ ਚਾਹੀਦਾ, ਕਿਉਂਕਿ ਮੈਂ ਨਿਸ਼ਚਾ ਧਾਰ ਲਿਆ।

ਕਿਉਂਕਿ ਮੈਨੂੰ ਇਹ ਯਕੀਨ ਹੈ ਕਿ ਜਦੋਂ ਤੂੰ ਮੈਨੂੰ ਆਪਣਾ ਬਣਾਵੇਂਗਾ ਤੇ ਮੈਨੂੰ ਨਿਵਾਜੇਗਾ, ਮੈਨੂੰ ਮਾਣ ਬਖਸ਼ੇਗਾ। ਮੈਂ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਪੁਕਾਰ ਕਰਦਾ ਹਾਂ ਕਿ ਕਿਰਪਾ ਕਰ ਮੈਨੂੰ ਅਪਣਾ।

0: ਕਲਗੀਆਂ ਵਾਲੇ ਦੇ ਪਿਆਰ ਵਿੱਚ ਸਾਰੇ ਮਾਈ ਭਾਈ ਇੱਕ ਵਾਰੀ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਖਾਲਸਾ ਗੁਣਾਂ ਦਾ ਨਾਂ ਹੈ, ਕਰਨੀ ਦਾ ਨਾਂ ਹੈ, ਰਹਿਣੀ ਦਾ ਨਾਂ ਹੈ, ਅਮਲੀ ਜੀਵਨ ਦਾ ਨਾਂ ਹੈ, ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਖਾਲਸੇ ਦਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਖਾਲਸਾ ਸੋ ਨਿਰਧਨ ਕੋ ਪਾਲੇ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਤਿੰਨ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੀ ਤਰ੍ਹਾਂ ਦੀ ਵਾਰੀ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਇਸ ਕਰਕੇ ਕੇਵਲ ਬੋਲ ਕੇ ਪਹਿਲੇ ਤਿੰਨ ਵੀਰਵਾਰਾਂ ਦਾ ਜੋ ਇੱਕ ਇੱਕ ਪ੍ਰਕਰਣ ਆਪ ਜੀ ਨੇ ਵੇਰਵੇ ਸਹਿਤ ਸਰਵਣ ਕੀਤਾ ਹੈ, ਉਹ ਕੇਵਲ ਬੋਲ ਕੇ ਲੰਘਦੇ ਹਾਂ। ਅੱਜ ਚੌਥੇ ਦੀ ਮਹਾਰਾਜ ਜੀ ਸੇਵਾ ਲੈਣ, ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ,

ਕਿਸੇ ਦੀ ਪੜ੍ਹਾਈ ਦਾ ਸਾਧਨ ਵੀ ਬਣਨਾ, ਕਿਸੇ ਗੁਰਮੁਖ ਗੁਰਸਿੱਖ ਨੂੰ ਆਪਣੇ ਦਸਵੰਧ ਵਿੱਚੋਂ ਆਰਥਿਕ ਪੱਖੋਂ ਡਿੱਗਿਆ ਹੋਵੇ ਉੱਚਾ ਚੁੱਕਣਾ। ਜਿਵੇਂ ਪਿਛਲੀ ਵਾਰੀ ਦੱਸਿਆ ਸੀ, ਜਦੋਂ ਕਿਸੇ ਗੁਰਸਿੱਖ ਨੂੰ ਆਰਥਿਕ ਪੱਖੋਂ ਉੱਤੇ ਚੁੱਕੀਏ ਦਸਵੰਧ ਵਿੱਚੋਂ, ਤੇ ਸੱਜਾ ਹੱਥ ਕੁਝ ਕਰੇ ਤੇ ਖੱਬੇ ਨੂੰ ਵੀ ਪਤਾ ਨਾ ਲੱਗੇ। ਜਿਹੜਾ ਚਿੱਟ ਕੱਪੜੀ ਹੈ ਉਹ ਫਿਰ ਚੱਕਦਾ, ਇਹ ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ। ਦੂਸਰਾ ਨਿਰਧਨ ਨੂੰ ਪਾਲਣਾ, ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਸਕਿੰਟਾਂ ਲਈ ਜਰ ਲੈਣਾ ਤੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਜਿਹਦੀ ਅੱਜ ਬਹੁਤ ਲੋੜ ਹੈ। ਹਾਰਨ ਨਾਲੋਂ ਜਿੱਤਣਾ ਔਖਾ ਤੇ ਜਿੱਤਣ ਨਾਲੋਂ ਜਰਨਾ। ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਜੋ ਪਿਛਲੀ ਵਾਰੀ ਮਹਾਰਾਜ ਜੀ ਨੇ ਸੇਵਾ ਲਈ, ਤਿੰਨ ਤਰ੍ਹਾਂ ਦਾ ਹੱਕ ਹੁੰਦਾ, ਇੱਕ ਕਿਸੇ ਦਾ ਮਾਇਆ ਦਾ ਹੱਕ ਮਾਰਨਾ, ਇੱਕ ਕਿਸੇ ਦਾ ਧਰਮ ਦਾ ਹੱਕ ਖੋਣਾ, ਇੱਕ ਕਿਸੇ ਦਾ ਸੇਵਾ ਦਾ ਹੱਕ ਖੋਣਾ। ਇਹ ਸਿੱਖ ਕਦੀ ਵੀ ਹੱਕ ਨਾ ਮਾਰੇ। ਔਰੰਗਜ਼ੇਬ ਨੇ ਧਰਮ ਦਾ ਹੱਕ ਖੋਇਆ ਜਬਰੀ। ਮਾਇਆ ਦਾ ਹੱਕ ਮਾਰਨਾ, ਧਰਮ ਦਾ ਹੱਕ, ਸੇਵਾ ਦਾ ਹੱਕ, ਇਹ ਤਿੰਨ ਹੱਕ ਹੁੰਦੇ ਨੇ। ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਮੈਂ ਖੋਵਾਂ। ਪਿਛਲੀ ਵਾਰੀ ਦੀ ਵਿਚਾਰ ਸੁਣ ਕੇ ਹੀ ਸੋਮਵਾਰ ਦਾਸ ਨੂੰ ਚਿੱਠੀ ਮਿਲੀ ਹੈ, ਤੁਹਾਡੇ ਸੰਗਤ ਚ ਹੀ ਬੈਠਾ ਹੋਏਗਾ ਪ੍ਰੇਮੀ, ਉਹਨਾਂ ਚਿੱਠੀ ਚ ਲਿਖਿਆ ਕਿ ਸਾਡੇ ਨਜ਼ਦੀਕ ਹੀ ਗੁਰਦੁਆਰਾ ਜਿੱਥੇ 70 ਸਾਲ ਦਾ ਗ੍ਰੰਥੀ ਸੇਵਾ ਕਰ ਰਿਹਾ, ਥੋੜਾ ਸਰੀਰ ਚਲੋ ਕਮਜ਼ੋਰ ਹੈ, ਤੇ ਕਹਿਣ ਲੱਗੇ ਇਲਾਕੇ ਵਾਲੇ ਨੇ ਮੈਨੂੰ ਕਿਹਾ ਵੀ ਤੂੰ 10 ਬੰਦਿਆਂ ਕੋਲੋਂ ਸਾਈਨ ਕਰਾ ਲੈ, ਇਹਦੇ ਕੋਲ ਸੇਵਾ ਨਹੀਂ ਹੁੰਦੀ, ਇਹਨੂੰ ਕੱਢ ਦਿੰਦੇ ਹਾਂ, ਤੈਨੂੰ ਰੱਖ ਲੈਂਦੇ ਹਾਂ। ਕਹਿੰਦਾ ਮੈਂ ਵੀਰਵਾਰ ਸੁਣਿਆ ਸੀ ਇੰਜ ਹੱਕ ਨਹੀਂ ਮਾਰਨਾ, ਹੱਕ ਸਤਨਾਮ, ਮੈਂ 10 ਕੀ 20 ਕੋ ਸਾਈਨ ਕਰਾ ਲਾਂਗਾ, ਵਾਕਫੀ ਨਾਲ, ਜ਼ੋਰ ਨਾਲ, ਪਿਆਰ ਨਾਲ, ਸਭ ਤਰ੍ਹਾਂ, ਪਰ ਉਹਦੀ ਰੋਟੀ ਖਾ ਖੋ ਕੇ ਤੇ ਆਪਣੇ ਕਰਨਾ ਨਹੀਂ। ਸੰਗਤ ਕਰਨੀ ਇੰਨੀ ਜ਼ਰੂਰੀ ਹੈ, ਕੋਈ ਨਾ ਕੋਈ ਗੱਲ ਕਿਤੇ ਦਿਮਾਗ ਦੇ ਖਾਨੇ ਚ ਅਸਰ ਛੱਡ ਜਾਂਦੀ। ਗੁਰਸਿੱਖ ਕਦੀ ਵੀ ਹੱਕ ਖੋ ਕੇ ਉਹਨੂੰ ਖੁਸ਼ੀ ਨਹੀਂ। ਆਮ ਬੰਦਾ ਜਿਹਨੇ ਸੰਗਤ ਨਾ ਕੀਤੀ ਹੋਵੇ ਉਹਨੂੰ ਪਤਾ ਹੀ ਨਹੀਂ। ਇਹ ਵੀ ਨਿਰਧਨ ਨੂੰ ਪਾਉਣਾ, ਉਹਦੀ ਥਾਲੀ ਚ ਰੋਟੀ ਖੋ ਕੇ ਮੈਂ ਖਾ ਲਾਂ, ਨਹੀਂ। ਇੱਕ ਗੁਰਸਿੱਖ ਨੂੰ ਪਤਾ ਮੈਨੂੰ ਉਹ ਸੁੱਖ ਨਹੀਂ ਦੇਗੀ, ਜੋ ਬੀਜ ਮੈਂ ਬੀਜ ਦਿਆਂਗਾ ਅੱਜ ਨਹੀਂ 6 ਮਹੀਨੇ ਨੂੰ ਸਾਲ ਨੂੰ ਮੈਨੂੰ ਵੱਢਣਾ ਪਏ। ਆਪਣਾ ਬੀਜ ਵੱਢਣਾ ਪੈਂਦਾ, ਆਪੇ ਬੀਜ ਆਪੇ ਹੀ ਖਾਣਾ ਪੈਂਦਾ। ਜੈਸਾ ਬੀਜੇ ਸੂ ਕਰਮਾ ਸੰਗ ਰੱਖੇ। ਕੋਈ ਸੇਵਕ ਕਿਸੇ ਮਹਾਂਪੁਰਸ਼ਾਂ ਕੋਲ ਰਹਿੰਦਾ ਰਿਹਾ ਪਰ
ਉਹਨਾਂ ਦੀ ਕੋਈ ਸੇਵਾ ਜਾਂ ਸ਼ਰਧਾ ਨਹੀਂ, ਸਮਾਂ ਲੰਘਾਉਂਦਾ ਰਿਹਾ ਉੱਥੋਂ ਉੱਥੋਂ। ਉਹ ਸੇਵਕ ਵੀ ਜਦੋਂ ਕਿਸੇ ਪਦਵੀ ਤੇ ਪਹੁੰਚੇਗਾ ਉਹਨੂੰ ਵੀ ਅੱਗੋਂ ਸੇਵਕ ਸੁੱਖ ਨਹੀਂ ਦੇਣਗੇ, ਕਿਉਂ? ਉਹਨੇ ਦਿੱਤਾ ਨਹੀਂ ਆਪਣੇ ਮੁਰਸ਼ਦ ਨੂੰ।

ਹੁਣ ਉਹਨੇ ਵੀ ਵੜਨਾ ਸੱਸ ਕਿਸੇ ਦੇ ਵੜਨਾ ਪੈਣਾ। ਨਕਸ਼ਾ ਸਾਹਮਣੇ ਰੱਖ ਕੇ ਬੀਜ ਤੂੰ ਵੀ ਕਦੀ ਵੜਨਾ ਸੱਸ, ਜੇ ਤੇਰੇ ਨਾਲ ਇੰਜ ਹੋਵੇ।

ಸಂಗತ ಕರಂದಾಸರ ಅವರು ತೀಸರ ನೆರದನ್ನು ಪಾಲನಾ ಸಿ ಕಿಸೇ ದಾ ಹಕ್ ನಾ ಮಾರನಾ ಮಾಯಾ ದಾ ಭೀ ಸೇವಾ ದಾ ಭೀ ਮੈਨੂੰ ਯਾਦ ਹੈ ਮੈਂ ਸ਼ਹੀਦਾਂ ਦੇ ਜੋੜਿਆਂ ਦੀ ਸੇਵਾ ਕਰੀਦੀ ਸੀ ਤੇ ਕਈ ਸੱਜਣ ਨਹੀਂ ਸੀ ਉਹਨਾਂ ਨੂੰ ਸੰਗਤ ਕਦੀ ਨਹੀਂ ਆਏ ਹੁਣ ਜੋੜਾ ਰੱਖਣ ਵਾਲਾ ਇੱਕ ਹੁੰਦਾ ਸੀ ਤੇ ਲੈਣ ਵਾਲੇ ਦਸ ਹੁੰਦੇ ਸੀ ਤੇ ਜਿਹਨੇ ਜੋੜਾ ਫੜਿਆ ਉਹਨੇ ਫਟਾਫਟ ਖਾਨੇ ਚ ਰੱਖ ਆਣਾ ਤੇ ਫਿਰ ਜਿਹਨੇ ਜੋੜਾ ਲੈਣ ਭਾਵੇਂ ਉਹਦੇ ਕੋਲ ਨਾ ਖਲੋਤੇ ਹੋਣਾ ਪਰੇ ਖਲੋਤੇ ਹੋਣਾ ਪਰ ਸਭ ਨੂੰ ਪਾਸੇ ਕਰਕੇ ਨਾ ਫਿਰ ਜੋੜਾ ਇਹ ਵੀ ਸੇਵਾ ਦਾ ਹੱਕ ਹੋਣਾ ਧਿਆਨ ਦੇਣਾ ਵੀ ਇਹ 6-7 ਬਾਕੀ ਨਾਲ ਸੇਵਾ ਕਰ ਲੈਣ ਮੈਂ ਕਰ ਲਾ ਆਪਣੇ ਵੱਲੋਂ ਤੋਂ ਕਹਿੰਦਾ ਮੈਂ ਸੇਵਾ ਕਰ ਰਿਹਾ ਜ਼ਿਆਦਾ ਇਹਨਾਂ ਨਾਲੋਂ ਦੂਜਿਆਂ ਦਾ ਹੱਕ ਹੋ ਰਿਹਾ ਰੁਮਾਲ ਲੈ ਕੇ ਅੰਦਰ ਜਿਹੜੇ ਖਾਨੇ ਚ ਪਏ ਨੇ ਝਾੜ ਵੀ ਸਕਦੇ ਬੁਰਸ਼ ਲਿਆ ਕੇ ਉਹ ਵੀ ਸੇਵਾ ਕਰ ਸਕਦਾ ਜਾਂ ਤੂੰ ਰੱਖਿਆ ਹੁਣ ਬਾਕੀ 6 ਉਹਨਾਂ ਨੂੰ ਲੈਣ ਫਿਰ ਤੇਰੀ ਵਾਰੀ ਕਿਸੇ ਦਾ ਸੇਵਾ ਦਾ ਹੱਕ ਵੀ ਨਹੀਂ ਸਿੱਖ ਨੇ ਖੋਣਾ ਧਰਮ ਦਾ ਹੱਕ ਵੀ ਨਹੀਂ ਮਾਇਆ ਦਾ ਵੀ ਨਹੀਂ ਤੇ ਅੱਜ ਜਿਹੜਾ 4th ਨਿਰਧਨ ਨੂੰ ਪਾਲਣਾ ਇਹਦੇ ਚ ਕੋਈ ਮਾਇਆ ਨਹੀਂ ਕੱਢਣੀ ਪੈਂਦੀ ਮੈਂ ਕਹਿੰਦਾ ਕੋਈ ਸਮਾਂ ਵੀ ਨਹੀਂ ਇੰਨਾ ਦੇਣਾ ਪੈਂਦਾ ਮੈਂ ਕਹਿੰਦਾ ਕੋਈ ਸਰੀਰ ਦਾ ਜ਼ੋਰ ਵੀ ਨਹੀਂ ਲੱਗਦਾ ਧਨ ਵੀ ਨਹੀਂ ਕੱਢਣਾ ਪੈਂਦਾ ਆਓ ਇਹ 4th ਨਿਰਧਨ ਨੂੰ ਪਾਲਣਾ ਅੱਜ ਬਾਬਾ ਜੀ ਸੇਵਾ ਲੈਣ ਤੀਸਰਾ ਵਾਹਿਗੁਰੂ 4th ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ ਰਸਨਾ ਨਾਲ ਕੋਈ ਮਾਇਆ ਨਹੀਂ ਲੱਗਦੀ ਤੁਸੀਂ ਵੀ ਖਾਲਸੇ ਦੀ ਲਾਈਨ ਚ ਸ਼ਾਮਲ ਹੋ ਸਕਦੇ ਹੋ ਇੱਕ ਰਸਨਾ ਤੇ ਕੰਟਰੋਲ ਕਰਕੇ ਰਸਨਾ ਨਾਲ ਮਿੱਠਾ ਬੋਲ ਬੋਲ ਕੇ ਇਹ ਵੀ ਨਿਰਧਨ ਨੂੰ ਪਾਲਣਾ ਆਪਣੇ ਹਿੰਦੁਸਤਾਨ ਚ ਇੱਕ ਸੰਸਥਾ ਹੈ ਅੱਗੇ ਬਚਨ ਸੁਣਿਆ ਹੋਏਗਾ ਤੁਸੀਂ ਉਹਦਾ ਨਾਂ ਹੈ ਹੈਲਪ ਇਜ਼ ਇੰਡੀਆ ਉਹ ਕੇਵਲ ਜਿੰਨੇ ਹਿੰਦੁਸਤਾਨ ਚ ਬਿਰਧ ਘਰ ਬਣੇ ਨੇ ਨਾ ਉਹਨਾਂ ਨੂੰ ਮਦਦ ਦਿੰਦੀ ਬਾਹਰਲੇ ਦੇਸ਼ਾਂ ਤੱਕ ਇਹਨਾਂ ਦਾ ਸੰਪਰਕ ਫੈਲਿਆ ਹੋਇਆ ਇਹਨਾਂ ਦਾ ਵਿਜ਼ਿਟਿੰਗ ਕਾਰਡ ਹੈ ਨਾ ਉਹਦੇ ਤੇ ਲੋਗੋ ਵੀ ਜਿਹੜਾ ਨਾ ਬਜ਼ੁਰਗ ਨੇ ਸੋਟੀ ਫੜੀ ਹੈ ਗੋਲ ਕਤਾਰੇ ਚ ਇਹਨਾਂ ਦਾ ਲੋਗੋ ਨਿਸ਼ਾਨ ਹੈ ਉਹ ਇੱਕ ਵਾਰੀ ਇਹਨਾਂ ਨਾਲ ਦਾਸ ਦੀ ਮੀਟਿੰਗ ਹੋਈ ਇਹ ਆਪ ਬਿਰਧ ਘਰ ਚਲਾਉਂਦੇ ਨਹੀਂ ਬਿਰਧ ਘਰ ਜੋ ਚਲਾਉਣ ਉਹਨਾਂ ਨੂੰ ਮਦਦ ਦਿੰਦੇ ਤਰਨ ਤਾਰਨ ਵਿਚ ਵੀ ਜਿਹੜਾ ਬਣਿਆ ਨਾ ਭਾਈ ਵੀਰ ਸਿੰਘ ਬਿਰਧ ਘਰ ਉੱਥੇ ਵੀ ਇੱਕ ਪੋਰਸ਼ਨ ਇਹਨਾਂ ਵੱਲੋਂ ਬਣਾਇਆ ਗਿਆ ਅੰਦਰ ਨਾਂ ਵੀ ਲਿਖਿਆ ਇਹਨਾਂ ਨਾਲ ਇੱਕ ਵਾਰੀ ਮੀਟਿੰਗ ਹੋਈ ਤੇ ਕੁਝ ਲਫ਼ਜ਼ ਮੈਨੂੰ ਬੜੇ ਅੱਜ ਤੱਕ ਯਾਦ ਨੇ ਅੱਗੇ ਸੁਣੇ ਵੀ ਨੇ ਤੁਸੀਂ ਕੁਝ ਨਵੇਂ ਬੈਠੇ ਹੁੰਦੇ ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿਚ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ ਧਿਆਨ ਦੇ ਕਹਿੰਦੇ ਸਾਡੀ ਸੰਸਥਾ ਨੇ ਇੱਕੋ ਮਿਸ਼ਨ ਚੁਣਿਆ ਮੈਂ ਤਾਂ ਕਹਿੰਦਾ ਬਲਿਹਾਰ ਜਾਈਏ ਇਹੋ ਜਿਹੀਆਂ ਸੋਚਾਂ ਤੋਂ ਕੋਈ ਚੰਗੇ ਬੰਨੇ ਦਾ ਮਿਸ਼ਨ ਚੁਣਨਾ ਫਿਰ ਉਹਦੀਆਂ ਬਰੀਕੀਆਂ ਚ ਜਾਣ ਆਪਣੀ ਸਭਾ ਦੀ ਵੀ ਅਰਦਾਸ ਕਰਿਓ ਤੁਸੀਂ ਵੀ ਕਮਿਸ਼ਨ ਚੁਣਿਆ ਵਿਧਵਾ ਬੀਬੀਆਂ ਦਾ ਇੱਥੇ ਵੀ ਚੱਲ ਰਿਹਾ 700 ਪਰਿਵਾਰ ਹੈ ਸੇਲੇ

ਤੁਹਾਡੀ ਕਿਰਪਾ ਨਾਲ ਕੇਂਦਰ ਜਿਹੜੀਆਂ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀਆਂ ਤੇ ਵਿਧਵਾ ਨੇ ਬੁਰਕਾ ਪਾ ਕੇ ਆਉਂਦੀਆਂ ਰਾਸ਼ਨ ਲੈਣ, ਮੇਰੇ ਕੋਲ ਉਹਨਾਂ ਨੇ ਆਟਾ ਸਮਾਨ ਸਾਰਾ ਨਾ ਦੀਵਾਨ ਸੀ ਉੱਥੇ ਤੇ ਦਵਾਇਆ ਤੁਸੀਂ ਹੱਥੀ ਦਿਓ। ਜਦੋਂ ਮੈਂ ਵੇਖਿਆ 29 ਬੀਬੀਆਂ ਬੁਰਕਾ ਪਾ ਕੇ ਅੱਖਾਂ ਚ ਅਥਰੂ ਆ ਗਏ, ਇੱਕ ਬੰਨੇ ਆ ਗਿਆ ਸਤਿਗੁਰੂ ਕਿਰਪਾ ਕਰਕੇ ਇਸ ਫੁਲਵਾੜੀ ਕੋਲੋਂ ਇਹ ਵੀ ਤੂੰ ਸਿਰ ਤੇ ਹੱਥ ਰੱਖ ਕੇ ਤੂੰ ਸਾਂਝਾ ਸਾਹਿਬ ਕੋਈ ਵੈਰ ਵਿਰੋਧ ਨਹੀਂ। ਅੱਜ ਲੋੜ ਇਸ ਪ੍ਰਚਾਰ ਮੈਂ ਕਹਿੰਦਾ ਇੰਨਾ ਭਾਰਾ ਕਲਯੁਗ ਦਾ ਸਮਾਂ ਆ ਰਿਹਾ ਜਾਂ ਆਉਂਦਾ ਪਿਆ ਜਾਂ ਆਇਆ ਜਾਂ ਆ ਰਿਹਾ, ਹੈਰਾਨ। ਤੁਸੀਂ ਰੋਜ਼ ਦੀ ਅਖਬਾਰ ਦੇਖੋ, ਤੁਹਾਨੂੰ ਪਹਿਲੇ ਪੇਜ ਤੇ ਹੀ 3-4 ਜਗ੍ਹਾ ਤੇ ਖਬਰਾਂ ਮਿਲਣਗੀਆਂ। ਉੱਥੇ ਬੰਬ ਫਟਿਆ, ਇੰਨੇ ਮਰ ਗਏ, ਉੱਥੇ ਇੰਨੇ ਫਲਾਣਿਆਂ ਨੇ ਇੰਨਿਆਂ ਨੂੰ ਮਾਰਤਾ, ਉੱਥੇ ਇਹਨਾਂ ਨੇ ਬੱਸ 'ਚ ਇੰਨਿਆਂ ਨੂੰ ਮਾਰਤਾ, ਉੱਥੇ ਇੰਨਿਆਂ ਨੇ ਅੱਗ ਲਾ ਕੇ ਇਹਨਾਂ ਨੂੰ ਮਾਰਤਾ। ਕੀ ਹੋ ਰਿਹਾ ਵੇਖ ਲੋ, ਬੰਦਾ ਬੰਦੇ ਦਾ ਵੈਰੀ ਹੋਇਆ। ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮੇਰ ਕਰਨ। ਕੋਈ ਸਮਾਂ ਅੱਖਾਂ ਅੱਗੇ ਆਇਆ ਹੋਵੇਗਾ ਗੁਰੂ ਅਮਰਦਾਸ ਜੀ ਦੇ ਚੋਂ ਤਾਂ ਹੀ ਨਿਕਲਿਆ ਹੋਵੇਗਾ ਜਗਤ ਜਲੰਦਾ।

ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੀ ਵੀ ਆਦਤ ਤੇ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ। ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੇ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਅਹਿਸਾਸ ਹੋਇਆ, ਅਹਿਸਾਸ ਦਿਲਵਾਇਆ ਉਸ ਪੰਡਿਤ ਨੇ ਜੋ ਕਿ ਇਹਨਾਂ ਦੇ ਨਾਲ ਤੁਰ ਰਿਹਾ ਸੀ, ਜਾ ਰਿਹਾ ਸੀ। ਇਹਨਾਂ ਦਾ ਨਾਂ ਉਸ ਵੇਲੇ ਅਮਰੂ ਹੈ, ਅਮਰੂ ਕਰਕੇ ਲੋਕੀ ਜਾਣਦੇ ਹਨ। ਇਹ ਹਰਿਦੁਆਰ ਦੀ ਯਾਤਰਾ ਤੇ ਜਾਂਦੇ ਹਨ ਹਰ ਇੱਕ ਸਾਲ, ਤੇ ਸਾਧ ਸੰਗਤ ਇੱਕ ਪੰਡਿਤ ਜੋ ਇਹਨਾਂ ਦੇ ਨਾਲ ਤੁਰ ਰਿਹਾ ਰਸਤੇ ਦੇ ਵਿੱਚ ਬੈਠੇ, ਤੇ ਪੰਡਿਤ ਨੇ ਕਿਹਾ ਭਾਵ ਕਿ ਜਦੋਂ ਇਹ ਪ੍ਰਸ਼ਾਦ ਦੇਣ ਲੱਗੇ ਅਮਰੂ ਜੀ, ਤੇ ਉਸਨੇ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ, ਤੇ ਅਮਰੂ ਜੀ ਨੇ ਆਖਿਆ ਭਾਈ ਮੇਰਾ ਤਾਂ ਗੁਰੂ ਕੋਈ ਹੈ ਹੀ ਨਹੀਂ। ਤੇ ਪੰਡਿਤ ਨੇ ਸਾਫ ਇਨਕਾਰ ਕਰ ਦਿੱਤਾ, ਕਿਹਾ ਨਹੀਂ ਤੇਰੇ ਹੱਥ ਦਾ ਪ੍ਰਸਾਦ ਨਹੀਂ ਲੈਣਾ, ਤੇਰਾ ਤਾਂ ਕੋਈ ਗੁਰੂ ਹੀ ਨਹੀਂ, ਤੂੰ ਹਾਲੇ ਤਾਂ ਗੁਰੂ ਨਹੀਂ ਧਾਰਨ ਕੀਤਾ, ਇਹ ਤੇਰੀ ਯਾਤਰਾਵਾਂ ਅਸਫਲ ਹਨ, ਬੇਕਾਰ ਹਨ, ਕਿਉਂਕਿ ਤੇਰਾ ਗੁਰੂ ਕੋਈ ਨਹੀਂ ਹੈ, ਮੈਂ ਤੇਰੇ ਹੱਥ ਦਾ ਪ੍ਰਸਾਦ ਨਹੀਂ ਲੈਣਾ। ਜਿੰਨਾ ਦੇਰ ਤੱਕ ਮੈਂ ਤੇਰੇ ਸੰਗ ਰਿਹਾ, ਤੇਰੇ ਨਾਲ ਰਿਹਾ, ਇਹ ਮੇਰਾ ਟਾਈਮ ਵੀ ਵਿਅਰਥ ਗਿਆ, ਕਿਉਂਕਿ ਮੈਂ ਨਿਗੁਰੇ ਪੁਰਸ਼ ਦੇ ਨਾਲ ਰਹੇ। ਤੇ ਸਾਧ ਸੰਗਤ ਜਦੋਂ ਮਨ ਦੇ ਵਿੱਚ ਇਹ ਗੱਲ ਆਈ, ਤੇ ਅਮਰੂ ਜੀ ਸੋਚਣ ਲੱਗੀ ਕੋਈ ਗੁਰੂ ਧਾਰਨ ਕਰਨਾ ਚਾਹੀਦਾ, ਗੁਰੂ ਬਣਾਉਣਾ ਚਾਹੀਦਾ, ਕਿਉਂਕਿ ਬਿਨ ਗੁਰ ਮੁਕਤ ਨਾ ਪਾਈਏ ਪਾਈ, ਬਿਨਾਂ ਗੁਰੂ ਤੋਂ ਮੁਕਤੀ ਹੀ ਨਹੀਂ। ਤੇ ਫਿਰ ਇਹ ਯਾਤਰਾਵਾਂ ਇਹ ਸਭ ਅਸਫਲ ਹੋਣਗੀਆਂ, ਬੇਕਾਰ ਹੋਣਗੀਆਂ, ਕਿਉਂਕਿ ਗੁਰੂ ਕੋਈ ਨਹੀਂ। ਤੇ ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ ਸਾਡਾ ਤਾਂ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਹੈ, ਜਿਸ ਦੇ ਲੜ ਕਲਗੀਧਰ ਪਾਤਸ਼ਾਹ ਨੇ ਸਾਨੂੰ ਲਾਇਆ। ਤੇ ਗੁਰੂ ਹੁੰਦਿਆਂ ਤੇ ਫਿਰ ਅਸੀਂ ਸੰਗ ਨਾ ਕਰੀਏ, ਗੁਰੂ ਹੁੰਦਿਆਂ ਹਜ਼ੂਰੀ ਵਿੱਚ ਨਾ ਬੈਠੀਏ, ਇਹ ਤਾਂ ਹੋਰ ਵੀ ਤ੍ਰਿਗ ਇਹ ਅਜੀਬ ਆ, ਇਹ ਤਾਂ ਫਿਰ ਉਸ ਤੋਂ ਵੀ ਜ਼ਿਆਦਾ, ਕਿਉਂਕਿ ਜਿਨ੍ਹਾਂ ਦਾ ਗੁਰੂ ਹੈ ਹੀ ਨਹੀਂ ਉਹਨਾਂ ਦੀ ਗੱਲ ਕੋਈ ਨਹੀਂ, ਜਿਨ੍ਹਾਂ ਦਾ ਗੁਰੂ ਹੈ ਤੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਣ ਤਾਂ ਹੀ ਹੈ ਨਾ। ਜੇ ਘਰ ਬੈਠਿਆਂ ਹੀ ਸਭ ਕੁਛ ਮਨ ਦੇ ਵਿੱਚ ਸੋਚ ਲਿਆ, ਇੱਥੋਂ ਹੀ ਮੱਥਾ ਟੇਕ ਦਿੰਦੇ, ਕਈ ਬੰਦੇ ਕਹਿ ਦਿੰਦੇ ਇੱਥੋਂ ਹੀ ਮੱਥਾ ਟੇਕ ਦਿੰਦੇ ਜੀ, ਇਹ ਗੱਲ ਨਹੀਂ। ਅਸੀਂ ਪੜਭਾਗੇ ਹਾਂ, ਗੁਰਪੁਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਗੁਰਪੁਰਾ ਪੇਟਿਓ ਵਡਭਾਗੀ ਮਨੇ ਪਾਇਆ ਪ੍ਰਗਾਸਾ, ਆਓ ਨਿਗਰੀ ਪੁਰਸ਼ ਦਾ ਇਹ ਹਾਲ ਹੈ, ਤੇ ਆਓ ਵਡਭਾਗਿਓ, ਅਸੀਂ ਸਾਰੇ ਗੁਰੂ ਵਾਲੇ ਹਾਂ, ਕਾਸ ਇਹ ਗੁਰੂ ਕਿਰਪਾ ਕਰਦਾ ਰਵੇ ਸਾਡੇ ਤੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਨਾਮ ਦੀ ਬਖਸ਼ਿਸ਼ ਕਰਦਾ ਰਵੇ, ਸਦਾ ਸਾਨੂੰ ਆਪਣੇ ਸੰਗ ਲਾਏ ਰੱਖੇ, ਲੜ ਰਾਏ ਰੱਖੇ।

गुरु सच्चा है, दुनिया नू सच दी रोशनी दे, गुरु दे दरबार विच कूड़े दी कोई थां, उथे सच्चे ही सच दे। सच्चा गुरु सच दी तकड़ी तोल लै, किसे दी रैत नहीं, फिर मेहरवान भी साचा साहेब सद मेहरो। सच्चा भी है ते मेहरो, सदा मेहर। जिस तरह माता पिता दी सारे बच्चियां ते मेहर है, माता पिता दे मन च किसे बच्चे दे मुतलक भी बुरियाई, माता पिता दी ए हर समय कोशिश होंदी है कि साडे बच्चे सुखी है। ए संत मित्र उस वाहिगुरु दी उस्तत कर करनी बनदी, जिस वाहिगुरु ने जिन कन कीते अखी नाक, जिन जेबा दित्ती बोले था, एडिया अमल वस्तु दित्ती, ओदी उस्तत कर, ओदी हमेशा सिफत। बंदे कोलों कुछ मिल जाए असी ओदा धन्नवाद कर, ओदा थैंक्स अदा कर। डॉक्टर साहब अख विच मुफ्त दवाई पा देवे, उसकी असी रीढ़ी हो जाए, मुफ्त फीस कोई नहीं दे। साडे मन में उसका कितना सत्कार बन, पर हजूर फरमाउंदे ने जिस डॉक्टर ने मुफ्त दवाई पा दिती तेरी अख विच, ओदा तू शुकराना करदा है, पर जिस मालिक ने तेनू मुफ्त अखां दित्तियां ओदा भी शुकराना कर। ओदी भी सिफत, कीर्तन सिफत। कीर्तन कीर्त प्रभ की गाओ मेरी रस्म, आपा सारे मालिक दी सिफत ही जुड़े। ते सिफत करन वाला या सुनन वाला उनू मिलिया की, हजूर फरमाउंदे ने जिसनू बख्शे सिफत सालाहा, नानक पातशाही पातशाह। ओ पातशाह प्रभु की उस्तत करो, संत मीर सावधान, उस्तत तो तुहाडे हुक्म अनुसार सेवक गुरबाणी का कीर्तन कर। अगली पंक्ति साहबाने श्रोतियां वास्ते फरमाई है कि सावधान, चौकड़े मार के बैठिए, मन एकाग्र, तुरदा तुरदा पानी एक थां ते खड़ा हो जाए ना, ओदे विचों मुंह दिसण लग जाए, चलदा पानी खड़ो जाए शीशे दा कम दे, चलदा पानी खड़ो जाए विचों मुंह दिसदा प्यारी सात संगत, नाम बाणी कीर्तन दे सदके जे मन एकाग्र हो जाए, उस मन दे अंदरों धन गुरु नानक पातशाह दिसदा। मन दा जुड़ना ही गुरु दे, सारे साचा साहेब सद मेहर। माता पिता दी हर बच्चे वास्ते पसंद, जे मां किसे वेले बच्चे दी गलती नू वेख के कह देंदी है मर जा, हकीकत विच ओ मां जिहड़ी है बच्चे नू नहीं कहिंदी, ओदियां बुराइयां नू कहिंदी है, अंदरों तां आसीस देंदी है। पूता माता की सदा ही है, इसे तरह मेहरवान सदगुरु सदा ही मेहर करता है। जे किसे वेले कोई तकलीफ दा मोड़ भी आ गया, दुख दा मोड़ भी आ गया है, इहदे विच भी कोई भला नहीं।
ਪਰ ਅਣਜਾਣ ਬੱਚੇ ਨੂੰ ਜਿਸ ਤਰ੍ਹਾਂ ਮਾਤਾ ਪਿਤਾ ਦੀ ਝਿੜਕ ਦਾ ਪਤਾ ਨਹੀਂ ਨਾ, ਉਹਨੂੰ ਗਿਆਨ ਨਹੀਂ, ਪਰ ਉਸ ਝਿੜਕ ਦਾ ਵੱਡਿਆਂ ਹੋ ਕੇ ਪਤਾ ਲੱਗਦਾ, ਜਿਵੇਂ ਮਾਤਾ ਪਿਤਾ ਦੀ ਉਸ ਝਿੜਕ ਨੂੰ ਸਮਝ ਕੇ ਪੜ ਜਾਂਦਾ ਜਾਂ ਚੰਗੇ ਕੰਮਾਂ ਚ ਲੱਗ ਜਾਂਦਾ ਤਾਂ ਮੇਰਾ ਜੀਵਨ ਸੁਧਰ ਜਾਂਦਾ। ਇਸੇ ਤਰ੍ਹਾਂ ਜੇ ਕਿਸੇ ਲਈ ਦੁੱਖ ਆਇਆ, ਜੇ ਗੁਰੂ ਨੇ ਕਿਸੇ ਨੇ ਝਿੜਕ ਵੀ ਦਿੱਤਾ ਹੈ ਤਾਂ ਫਿਰ ਸਿੱਖ ਉਦਾਸ ਨਹੀਂ ਹੁੰਦਾ। ਸਿੱਖ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਕਿਉਂਕਿ ਮਿਹਰਬਾਨ ਜੋ ਅੱਜ ਕਲਗੀਧਰ ਪਾਤਸ਼ਾਹ ਜੀ ਭਾਈ ਜੋਗਾ ਸਿੰਘ ਜਿਸ ਦੇ ਅੰਦਰ ਹਉਮੈ ਦਾ ਬੀਜ ਬੋਹਿਆ ਗਿਆ, ਹਉਮੈ ਵਾਲਾ ਸਿੱਖ ਜਿਹੜਾ ਹੈ ਉਹ ਵਾਹਿਗੁਰੂ ਨੂੰ ਭਾਂਦਾ ਨਹੀਂ। ਹਰ ਜੀ ਹੰਕਾਰ ਨਾ ਭਾਵੇ ਵੇਦ ਕੂਕ ਸੁਣਾ, ਉਹਨੂੰ ਦੂਰ ਕਰਨ ਵਾਸਤੇ ਸਿੱਖ ਨੂੰ ਚਿੱਠੀ ਦੇ ਕੇ ਪਿਸ਼ਾਵਰ ਭੇਜ। ਸਮਾਂ ਹੋ ਗਿਆ, ਅਨੰਦਕਾਰੀ ਦੀ ਮਰਿਆਦਾ ਆਰੰਭ ਹੋਈ। ਭਾਈ ਜੋਗਾ ਸਿੰਘ ਇੱਕ ਲਾਂਭ ਲੈ ਕੇ ਮੱਥਾ ਟੇਕ ਕੇ ਬਹਿ ਗਿਆ, ਦੂਜੀ ਲਾਂਭ ਲੈ ਕੇ ਭਾਈ ਜੋਗਾ ਸਿੰਘ ਜਿਸ ਵੇਲੇ ਮੱਥਾ ਟੇਕ ਕੇ ਬੈਠਦਾ, ਇਧਰ ਸਾਹਮਣੇ ਸਿੱਖ ਬੈਠਾ ਸੀ ਚਿੱਠੀ ਵਾਲਾ, ਉਧਰੋਂ ਭਾਈ ਜੋਗਾ ਸਿੰਘ ਨੇ ਤੱਕਿਆ, ਇਧਰੋਂ ਇਸ ਸਿੰਘ ਨੇ ਤੱਕਿਆ। ਜਿਸ ਵੇਲੇ ਚਾਰ ਅੱਖਾਂ ਮਿਲੀਆਂ ਤੇ ਦੋਵਾਂ ਦੇ ਹੱਥ ਜੁੜ ਗਏ ਤੇ ਦੋਵਾਂ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਮਰਿਆਦਾ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ, ਦੋ ਸਿੰਘਾਂ ਦਾ ਮੇਲ ਹੋਇਆ ਹੈ ਪਿਆਰ ਨਾਲ ਫਤਿਹ ਬੁਲਾਉਣ। ਅਧੂਰ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਜੇ ਪਿਆਰ ਨਾਲ ਦੋਵੇਂ ਸਿੰਘ ਫਤਿਹ ਬੁਲਾਉਂਦੇ ਹਨ, ਜੇ ਉਹ ਨਿਜਲਾ ਕੇ ਵੇਖਣ ਤਾਂ ਦੋਵਾਂ ਦੇ ਵਿਚਕਾਰ ਮੈਂ ਦੋਵਾਂ ਨੂੰ ਫਤਿਹ ਦਾ ਜਵਾਬ ਦਿੰਦਾ। ਫਿਰ ਇੱਕ ਸਿੱਖ ਫਤਿਹ ਬੁਲਾਏ ਤੇ ਦੂਜਾ ਪਿੱਠ ਦੇ ਜਾਏ, ਸਾਹਿਬ ਜੀ ਕਹਿਣ ਲੱਗੇ ਉਹ ਸਿੱਖ ਨੂੰ ਪਿੱਠ ਨਹੀਂ ਦਿੰਦਾ, ਮੈਨੂੰ ਪਿੱਠ ਦੇ। ਫਤਿਹ ਬੁਲਾਈ, ਸਿੱਖ ਨੇ ਚਿੱਠੀ ਭਾਈ ਜੋਗਾ ਸਿੰਘ ਦੇ ਅੱਗੇ ਰੱਖ, ਵਿੱਚ ਕੀ ਲਿਖਿਆ ਸੀ, ਜੋਗਿਆ ਜੇ ਬੈਠਾ ਹੈ ਤਾਂ ਉੱਠ, ਜੇ ਉੱਠਿਆ ਹੈ ਤਾਂ ਤੁਰ ਪਾਓ, ਜੇ ਤੁਰਿਆ ਹੈ ਤਾਂ ਭੱਜ ਪਾਓ, ਛੇਤੀ ਪਾਓ, ਕਿਉਂਕਿ ਪੂਰੇ ਗੁਰੂ ਸੱਚੇ ਵੈਦ ਨੂੰ ਬੜਾ ਫਿਕਰ ਲੱਗ ਗਿਆ ਕਿ ਮੇਰਾ ਸਿੰਘ ਭਾਈ ਜੋਗਾ ਸਿੰਘ ਹਉਮੈ ਦੇ ਰੋਗ ਵਿੱਚ ਗਿਆ, ਛੇਤੀ। ਇਤਿਹਾਸ ਚ ਲਿਖਿਆ ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਤੁਰ ਪਏ। ਮਹਾਂਪੁਰਸ਼ਾਂ ਦੀ ਰਸਮਾਂ ਤੂੰ ਇਹ ਵੀ ਸੁਣਿਆ ਕਿ ਮਰਿਆਦਾ ਪੂਰੀ ਕਰਨ ਵਾਸਤੇ ਦੋ ਲਾਵਾਂ ਭਾਈ ਜੋਗਾ ਸਿੰਘ ਨੇ ਦੁਪੱਟੇ ਨਾਲ ਦੇਖ ਕੇ ਸਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ, ਨਾਲ ਦਾ ਸਿੰਘ ਵੀ ਨਾਲ। ਜਦੋਂ ਤੁਰਿਆ ਪਹਿਲਾ ਖਿਆਲ ਮਨੇ ਚ ਆਇਆ ਕਿ ਮਨਾ ਨਾਨਾ ਚਲਿਆ, ਮੇਰੇ ਤੋਂ ਬਗੈਰ ਗੁਰੂ ਦਾ ਕੰਮ, ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ, ਕੋਈ ਰਸਨਾ ਖਾਲੀ ਨਾ ਰਹੇ, ਜੋ ਵੀ ਮਾਈ ਪਾਈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚ ਆ ਕੇ ਜੁੜਿਆ, ਆਓ ਭਾਗਾਂ ਵਾਲਿਓ, ਆਪਣੀ ਰਸਨਾ ਪਵਿੱਤਰ ਕਰੋ।

ਸੱਚ ਤੁਸੀਂ ਸਾਰੇ ਪਾਗਲ ਹੈ ਜੋ ਆਪਣੇ ਆਪ ਨੂੰ ਨਾਮ ਨਾਲ ਜੋੜੇ ਕਿਹੜੇ ਪਿਆਰ ਨਾਲ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਜਪੇ ਸਦਾ ਜਪੇ ਰਸਨ ਇਸ ਵਾਸਤੇ ਮੁੜ ਮੁੜ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾਂ ਤਾਂ ਵਾਹਿਗੁਰੂ ਨਾਲ ਪਿਆਰ ਪੈ ਜਾਏ ਉਹ ਬੜਾ ਮੁਸ਼ਕਿਲ ਹੈ ਸਾਡਾ ਦੁਨੀਆਦਾਰੀ ਨਾਲ ਪਿਆਰ ਹੈ ਕੰਮਾਂ ਨਾਲ ਪਿਆਰ ਹੈ ਦੁਕਾਨਾਂ ਨਾਲ ਪਿਆਰ ਹੈ ਦੋਸਤਾਂ ਮਿੱਤਰਾਂ ਨਾਲ ਪਿਆਰ ਹੈ ਵਾਹਿਗੁਰੂ ਨਾਲ ਤਾਂ ਪਿਆਰ ਪੈਂਦਾ ਹੀ ਨਹੀਂ ਜਾਂ ਤਾਂ ਪਿਆਰ ਪੈ ਜਾਏ ਜਾਂ ਪਿਆਰ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦੇ ਜਾਂ ਤਾਂ ਪਿਆਰ ਹੋ ਜਾਵੇ ਜਾਂ ਉਹਦੇ ਪਿਆਰ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਉਹਦੀ ਯਾਦ ਹਰ ਯਾਦ ਕਰਦੇ ਹਾਂ ਆਮ ਕਹਾਵਤ ਹੈ ਨਾ ਜਿਹਨੂੰ ਯਾਦ ਕਰੀਏ ਉਹ ਵੀ ਤਾਂ ਯਾਦ ਕਰੇ ਇਸ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਯਾਦ ਹਰ ਕਰਿਆ ਬੱਚਿਆਂ ਤੋਂ ਹੀ ਕਰਾਇਆ ਕਰੋ ਨਿੱਕੇ ਨਿੱਕੇ ਬੱਚੇ ਮਾਤਾਵਾਂ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉਠਾ ਕੇ ਬੱਚੇ ਉੱਠਦੇ ਹਨ ਉਹਨਾਂ ਨੂੰ ਆ ਕੇ ਸੋਹਣੇ ਜੂੜੇ ਕਰਕੇ ਸੋਹਣੇ ਕੇਸਾਂ ਦੀ ਸੰਭਾਲ ਕਰਕੇ ਬੱਚੇ ਉਹ ਵਾਹਿਗੁਰੂ ਵਾਹਿਗੁਰੂ ਤਾਂ ਜੋ ਇਹ ਪਿਆਰ ਵਧਦਾ ਜਿਉਂ ਜੋ ਪਿਆਰ ਵਧਦਾ ਜਾਏਗਾ ਤਿਉਂ ਤਿਉਂ ਪਿਆਰਾ ਨੇੜੇ ਨੇੜੇ ਆਉਂਦਾ ਜਾਏਗਾ ਅੱਜ ਤੱਕ ਲੋ ਪਿਆਰਾ ਕਿਸ ਤਰ੍ਹਾਂ ਬਖਸ਼ਿਸ਼ ਪਿਆ ਕਰਦਾ ਹੈ ਤੇ ਇਧਰ ਭਾਈ ਜੋਗਾ ਸਿੰਘ ਦੇ ਅੰਦਰ ਜਿਹੜੀ ਹਉਮੇ ਦਾ ਬੀਜ ਸੀ ਹੁਣ ਦਰਖਤ ਬਣ ਗਿਆ ਨਾ ਨਾ ਚੱਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ ਚੱਲ ਮਨਾ ਛੇਤੀ ਪਹੁੰਚ ਤੁਰਦਾ ਤੁਰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ ਸ਼ਾਮ ਦਾ ਟਾਈਮ ਹੋ ਗਿਆ ਦੀਵਾ ਬੱਤੀ ਜਲ ਗਏ ਭਾਈ ਜੋਗਾ ਸਿੰਘ ਨੇ ਸੋਚਿਆ ਸੁਣਿਆ ਹੁਸ਼ਿਆਰਪੁਰ ਬੜਾ ਸੁੰਦਰ ਸ਼ਹਿਰ ਹੈ ਚਲੋ ਮਨਾ ਸੈਰ ਹੀ ਕਰੀਏ ਜਿਸ ਵੇਲੇ ਮਨ ਕਮਜ਼ੋਰ ਹੋ ਜਾਏ ਨਾ ਉਸ ਵੇਲੇ ਸੈਲਾਨੀ ਬਣੇ ਸਰੀਰ ਨੂੰ ਬੁਖਾਰ ਹੋ ਜਾਏ ਸਰੀਰ ਕਮਜ਼ੋਰ ਹੁੰਦਾ ਜਾਂਦਾ ਕਮਜ਼ੋਰ ਸਰੀਰ ਨੂੰ ਸਰਦੀ ਵੀ ਛੇਤੀ ਲੱਗਦੀ ਹੈ ਗਰਮੀ ਵੀ ਛੇਤੀ ਇਸੇ ਤਰ੍ਹਾਂ ਜਿਸ ਮਨ ਨੂੰ ਹਉਮੈ ਦਾ ਬੁਖਾਰ ਲੱਗ ਜਾਏ ਉਹ ਮਨ ਕਮਜ਼ੋਰ ਹੋ ਜਾਂਦਾ ਹੈ ਉਸ ਮਨ ਦੇ ਉੱਤੇ ਦੁੱਖਾਂ ਸੁੱਖਾਂ ਦਾ ਛੇਤੀ ਅਸਰ ਹੁੰਦਾ ਦੁੱਖਾਂ ਤੇ ਇਹ ਕਮਜ਼ੋਰ ਮਨ ਦੀ ਨਿਸ਼ਾਨੀ ਕਈ ਇਨਸਾਨ ਜੇ ਸੁੱਖ ਆ ਗਏ ਤਾਂ ਵੀ ਰੱਬ ਨੂੰ ਭੁੱਲ ਜਾਂਦਾ ਇਹ ਕਮਜ਼ੋਰੀ ਹੀ ਜੇ ਕੋਈ ਦੁੱਖ ਦਾ ਮੋੜ ਆ ਗਿਆ ਤਾਂ ਵੀ ਰੱਬ ਤੂੰ ਨਾਸਤਕ ਹੋ ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ ਮੈਨੂੰ ਦੁੱਖ ਕਿਉਂ ਮਿਲੇ ਆਖੋ ਸ੍ਰੀ ਗੁਰਦੁਆਰੇ ਹੀ ਨਹੀਂ ਜਾਂਦਾ ਇਹ ਕਮਜ਼ੋਰੀ ਪਰ ਜਿੱਥੇ ਮਨ ਬਲਵਾਨ ਹੋਵੇਗਾ ਉਹ ਤਾਂ ਅਰਦਾਸ ਕਰੇਗਾ ਕੇਤੀਆ ਦੁੱਖ ਭੁੱਖ ਸਦ ਮਾਰ ਇਹ ਵੀ ਦਾਤਰੀ ਦਾ ਇਹ ਵੀ ਦਾਤ ਸਿੱਖ ਦੀ ਅਵਸਥਾ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਘਾਬਰਨਾ ਨਹੀਂ ਮਨ ਤੈਰੀਆਂ ਕਲਾਂ ਨਹੀਂ ਲੈ ਜਾ ਇਹ ਮੋੜ ਹਨ ਜੇ ਮੋੜ ਨਾ ਹੈ ਤਾਂ ਦੂਜਾ ਰਸਤਾ ਨਹੀਂ ਮਿਲਦਾ ਜੀਵਨ ਦੇ ਅੰਦਰ ਵੀ ਮੋੜ ਪਰ ਇਹਨਾਂ ਦੀ ਸਾਵਧਾਨਤਾ ਵਾਸਤੇ ਸ਼ਬਦ ਦਾ ਹਰ ਸਮੇਂ ਸ਼ਬਦ ਦਾ ਮਨ ਕਮਜ਼ੋਰ ਹੋਇਆ ਸੈਲਾਨੀ ਬਣੇ ਨਾਲ ਦੇ ਸਿੰਘ ਨੂੰ ਧਰਮਸਾਲੇ ਆਰਾਮ ਕਰਨ ਵਾਸਤੇ ਕਿਹਾ ਤੇ ਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਕਰ ਗਿਆ ਇੱਕ ਬਾਜ਼ਾਰ ਵਿਚੋਂ ਲੰਘਿਆ ਚਵਾਰੇ ਤੇ ਤੱਕਿਆ ਕੀ ਵੇਖਿਆ ਪਿਆਰੀ ਸਾਧ ਸੰਗਤ ਫਰੀਦ ਜੀ ਨੇ ਲਿਖਿਆ ਹੈ ਫਰੀਦਾ ਇਹ ਜਿਸ ਗੰਦਲਾਂ ਧਰੀਆਂ ਖੰਡ ਵਿਹੋ ਦੀਆਂ ਗੰਦਲਾਂ ਉੱਤੇ ਖੰਡ ਗਲੇਸੀ ਹੋਈ ਕੀ ਤੱਕਿਆ ਵੇਸਵਾ ਵਿੱਚ ਮਨ ਕਮਜ਼ੋਰ ਹੋਇਆ ਹੋਇਆ ਸੀ ਮੋਹਿਆ ਗਿਆ ਕਿਸੇ ਮਹਾਂਪੁਰਸ਼ ਨੇ ਲਿਖਿਆ ਹੁਸ਼ਿਆਰਪੁਰ ਵਿੱਚ ਪਹੁੰਚ ਕੇ ਹੋਣਾ ਸੀ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਵੇਖ ਕੇ ਦਿੱਤੀ ਸੁਰਤ ਖਿਆਲ ਆਇਆ ਚਵਾਰੇ ਤੇ ਚੜ ਜਾਣਾ ਪਰ ਨਾਲ ਹੀ ਭਾਈ ਜੋਗਾ ਸਿੰਘ ਨੇ ਸੋਚਿਆ ਮਨ ਆਨੰਦਪੁਰ ਸਾਹਿਬ ਇੱਥੋਂ ਨੇੜੇ ਹੈ ਕੋਈ ਵੇਹਦਾ ਨਾ ਹੋਵੇ ਅਜੇ ਨਹੀਂ ਜਾਣਾ ਕੋਈ ਸਮਾਂ ਠਹਿਰੇ ਹੁਣ ਭਾਈ ਜੋਗਾ ਸਿੰਘ ਪਿਆਰੀ ਸਾਧ ਸੰਗਤ ਵੇਸਵਾ ਦੇ ਚਵਾਰੇ ਤੇ ਜਿਹੜੀ ਪੌੜੀ ਸੀ ਪਹਿਲੀ ਪੌੜੀ ਤੇ ਜਿਸ ਵੇਲੇ ਪੈਰ ਰੱਖਿਆ
ਇਹਦੇ ਕੰਨਾਂ ਚ ਆਵਾਜ਼ ਆਈ, ਤੱਕੇ ਨਾਰ ਪਰ

0: ਸਿੰਘਾਂ ਤੂੰ ਤਾਂ ਹੱਥਾਂ ਵਿਚ ਕੜਾ ਵੀ ਪਾਇਆ, ਕੜੇ ਨੂੰ ਸਿਰਫ ਲੋਹੇ ਦੀ ਤਾਰ ਹੀ ਸਮਝ ਲਈ ਹੈ, ਪਰ ਨਹੀਂ, ਇਸ ਕੜੇ ਦਾ ਕੋਈ ਮਕਸਦ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਉੱਥੇ ਪੰਜ ਕਕਾਰ ਵੀ ਦਿੱਤੇ। ਇਹ ਪੰਜ ਕਕਾਰ ਸਿੱਖੀ ਦਾ ਯੂਨੀਫਾਰਮ ਹੈ, ਵਰਦੀ ਹੈ। ਮਿਲਟਰੀ ਚ ਭਰਤੀ ਹੋਣਾ ਹੋਵੇ ਤਾਂ ਉਥੋਂ ਦੀ ਵਰਦੀ ਪਾਣੀ ਪਈ, ਤੇ ਜੇ ਕੋਈ ਕਵੇ ਕਿ ਸਾਹਿਬ ਕਦੇ ਮੰਨਦਾ ਹੀ ਨਹੀਂ, ਆਖੋ ਸ੍ਰੀ ਵਾਲੀ ਵਰਦੀ ਪਾਣੀ ਜ਼ਰੂਰੀ ਹੈ। ਕਈ ਕਹਿੰਦੇ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਸਿੱਖੀ ਦਾ ਪਿਆਰ ਹੋਣਾ ਚਾਹੀਦਾ। ਠੀਕ ਹੈ ਭਾਈ, ਪਰ ਗੁਰੂ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਹੋਣਾ, ਸਿੱਖੀ ਸਰੂਪ ਜ਼ਰੂਰੀ। ਜੇ ਵਰਦੀ ਨਾ ਪਾਈ ਹੋਵੇ ਤਾਂ ਪਿਆਰੀ ਸਾਧ ਸੰਗਤ ਉਹ ਜਿਹੜਾ ਰੰਗਰੂੜ ਸਿਪਾਹੀ ਹੈ, ਕਿਉਂਕਿ ਵਰਦੀ ਤੂੰ ਪਤਾ ਲੱਗਦਾ ਹੈ ਕਿ ਫਲਾਣੇ ਬਾਦਸ਼ਾਹ ਦਾ ਸਿਪਾਹੀ, ਫਲਾਣੇ ਰਾਜ ਦਾ ਸਿਪਾਹੀ। ਜੇ ਵਰਦੀ ਨਾ ਹੋਵੇ ਤਾਂ ਕਈ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਜਾਂਦਾ, ਆਖੋ ਸ੍ਰੀ ਵਾਹਿਗੁਰੂ, ਪਹਿਚਾਣ ਵੀ ਨਾ ਹੋ ਸਕੇ। ਇਸ ਵਾਸਤੇ ਸਿੱਖੀ ਦਾ ਜੋ ਯੂਨੀਫਾਰਮ ਵਰਦੀ ਹੈ ਉਹ ਕਿਹੜੀ ਹੈ? ਸਾਬਤ ਸੂਰਤ ਜਿਹਦੇ ਵੱਲ ਵੇਖਿਆ ਕਲਗੀਆਂ ਵਾਲਾ ਯਾਦ ਪਿਆ। ਤੇਰੇ ਪੰਜ ਕਕਾਰ ਕੜਾ ਕਿਸ ਵਾਸਤੇ ਪਾਇਆ? ਤੋ ਕੜੇ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਹੱਥਾਂ ਚ ਕੜਾ ਪਾਇਆ ਹੈ ਇਨ੍ਹਾਂ ਹੱਥਾਂ ਦੇ ਨਾਲ ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਨਾ ਛੱਡ। ਬਾਬਾ ਜੀ ਬਚਨ ਕਰਦੇ ਸਨ ਸਿੱਖ ਦੇ ਹੱਥ ਚ ਹੱਥ ਕੜੀ ਪੈ ਗਈ, ਜਿਹਦੇ ਹੱਥ ਚ ਹੱਥ ਕੜੀ ਪਈ ਹੋਵੇ ਉਹਦੇ ਹੱਥ ਕੁਛ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕੜਾ ਜਿਹੜਾ ਹੈ ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰ ਧਨ ਪਾਹਣ ਤੁਲ ਤ੍ਰਿਆ ਪਰਮਾਤ ਹੋਣਾ ਹੈ। ਪਰਾਇਆ ਧਨ ਪਿਆ, ਪੱਥਰ ਪਿਆ, ਪਰਾਈ ਇਸਤਰੀ ਹੈ, ਵੱਡੀ ਹੈ, ਮੇਰੀ ਮਾਂ ਹੈ, ਮੇਰੇ ਬਰਾਬਰ ਦੀ ਮੇਰੀ ਭੈਣ ਹੈ, ਛੋਟੀ ਹੈ, ਬੱਚੀ। ਇਹ ਕੜਾ ਉਪਦੇਸ਼ ਦਿੰਦਾ ਕਿੱਥੇ ਕੜਾ ਹੱਥਾਂ ਵਿਚ ਪਾਣਾ, ਕਿੱਥੇ ਕੋਲ ਵੇਸਵਾ ਜਾਣਾ, ਕੀ ਆਖੇ ਕੰਘਾ ਕਿਰਪਾ। ਇਹ ਸੋਹਣੇ ਕੇਸ ਤੇ ਕੰਘਾ ਕੇਸਾਂ ਦੀ ਸਫਾਈ ਵਾਸਤੇ, ਕਿਰਪਾਨ ਕਿਸ ਵਾਸਤੇ? ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਜਿਹੜੀ ਕਿਰਪਾਨ ਹੈ ਪਿਆਰੀ ਸਾਧ ਸੰਗਤ ਆਪਣੀ ਰੱਖਿਆ ਵਾਸਤੇ। ਇਹ ਸਿੱਖ ਦੇ ਕੋਲ ਹਰ ਵੇਲੇ ਰਹਿੰਦੀ। ਇਸ ਕਿਰਪਾਨ ਦਾ ਮਕਸਦ ਕੀ ਹੈ? ਪੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ। ਇਹ ਜ਼ਰੂਰੀ ਕੀ ਆਖੇ ਕੰਘਾ ਕਿਰਪਾਨ, ਓਏ ਸੰਗ ਚਲੇਗਾ ਧਰਮ ਇਮਾਨ, ਕੱਛ ਲੱਕ ਦੀ ਮਾਰੇ ਤਾਨੇ, ਇਹੋ ਫੇਕ ਤੇਰਾ ਸਤਿਗੁਰੂ ਜਾ। ਕਛਹਿਰਾ ਕਿਸ ਵਾਸਤੇ ਪਾਈ? ਇਹਦਾ ਵੀ ਮਕਸਦ ਇਹਨੂੰ ਐਵੇਂ ਨਾ ਸਮਝਿਆ ਕਰ। ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿਹੜੇ ਸੰਤ ਆਉਂਦੇ ਨੇ, ਯੋਗੀ ਆਉਂਦੇ ਨੇ, ਉਹ ਲੰਗੋਟ ਬਣਦੇ, ਤੇ ਕਲਗੀਧਰ ਪਿਤਾ ਜੀ ਨੇ ਸਿੱਖ ਨੂੰ ਇਹ ਜਤ ਦੀ ਲੰਗੋਟ ਦਿੱਤੀ ਹੈ ਕਛਹਿਰਾ, ਇਹਦੇ ਨਾਲ ਜਤ ਹੀ ਰਹਿਣਾ। ਕਛਹਿਰਾ ਉਪਦੇਸ਼ ਦਿੰਦਾ ਹੈ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ। ਇਹ ਪੰਜ ਕਕਾਰ ਸਿੱਖੀ ਤੇ ਚਾਰ ਕੁਰੇਸਾਂ ਹਨ, ਪਰ ਇਸਤਰੀ ਕੁੱਠਾ ਨੀ ਖਾਣਾ, ਤੰਬਾਕੂ ਯੂਜ ਨਹੀਂ ਕਰਨਾ ਤੇ ਰੋਮਾਂ ਦੀ ਬੇਦਵੀ ਨਹੀਂ ਕਰਨੀ। ਇਹ ਚਾਰ ਕੁਰੇ ਜੇ ਕੋਈ ਕਰਦਾ ਹੈ ਤਾਂ ਫਿਰ ਉਹਨੂੰ ਅੰਮ੍ਰਿਤ ਛੱਕ ਕੇ ਉਹਨੂੰ ਬਖਸ਼ਾਉਣੀ ਚਾਹੀਦੀ, ਕਿਸੇ ਮਜਬੂਰੀ ਚ ਹੋ ਜਾਏ, ਕਿਉਂਕਿ ਪਿਆਰੀ ਸਾਧ ਸੰਗਤ ਅੰਮ੍ਰਿਤ ਕੇ ਕਹਿੰਦੇ ਜੀ ਅੰਮ੍ਰਿਤ ਬੜਾ ਭਾਰਾ, ਕਈ ਅੰਮ੍ਰਿਤ ਤੋਂ ਡਰਦੇ ਜੀ ਅੰਮ੍ਰਿਤ ਛੱਕ ਲਵਾਂਗੇ ਪਤਾ ਨੀ ਕੀ ਹੋ ਜਾਏ। ਹੋਣਾ ਕੀ? ਪਿਛਲੀ ਵਾਰੀ ਦਾ ਜਦ ਆਇਆ ਸੀ ਇੱਕ ਨੌਜਵਾਨ ਬੱਚਾ ਸਾਊਥ ਹਾਲ, ਮੈਂ ਉਹਨੂੰ ਕਿਹਾ ਕਾਕਾ ਅੰਮ੍ਰਿਤ ਛੱਕ ਲੈ, ਕਹਿਣ ਲੱਗਾ ਭਾਈ ਸਾਹਿਬ ਜੀ ਅਜੇ ਕੀ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਚਾਰ ਦਿਨ ਖਾ ਪੀ ਲਈਏ ਬੁੱਢੀਆਂ ਹੋ ਕੇ ਅੰਮ੍ਰਿਤ ਛਕਣ। ਤੇ ਮੈਂ ਕਿਹਾ ਕਾਕਾ ਵੀ ਅਸੀਂ ਤੈਨੂੰ ਕੋਈ ਜੇਲ੍ਹ ਹੀ ਥੋੜਾ ਭੇਜਣਾ, ਆਖੋ ਸ੍ਰੀ ਵਾਹਿਗੁਰੂ। ਨੌਜਵਾਨ ਬੱਚਾ ਅੰਮ੍ਰਿਤਧਾਰੀ ਬਣ ਜਾਏਗਾ ਤਾਂ ਫਿਰ ਕੜਾ ਪ੍ਰਸ਼ਾਦ ਮਿਲੇਗਾ, ਸੋਹਣਾ ਸਰੂਪ ਮਿਲੇਗਾ। ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਤੂੰ ਅੰਮ੍ਰਿਤ ਕਹਿਣ ਲੱਗਾ ਮੈਂ ਤੁਹਾਨੂੰ ਅੱਗੇ ਹੀ ਜਾ ਕੇ ਛਕਾਂ, ਜਿਵੇਂ ਅੱਗੇ ਅੰਮ੍ਰਿਤ ਦੀ ਫੈਕਟਰੀ ਲੱਗੀ ਹੁੰਦੀ ਹੈ, ਸਵਾਸਾਂ ਦਾ ਕੋਈ ਪਤਾ ਨੀ ਭਾਈ। ਕਹਿਣ ਲੱਗਾ ਮੇਰੇ ਦੰਦ ਕੋਈ ਨੀ। ਮੈਂ ਕਿਹਾ ਕੜਾਹ ਪ੍ਰਸ਼ਾਦ ਮਿਲਣਾ, ਆਖੋ ਸ੍ਰੀ ਛਕ। ਕਹਿਣ ਲੱਗਾ ਫਿਰ ਛਕ ਲੈਂਦਾ ਸਵਾਸਾਂ ਦਾ। ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਉਹ ਪਾਛੇ ਕਛੂ ਨਾ ਹੋਈ ਜੋ ਸਰ। ਕਾਲ ਦਾ ਕੀ ਪਤਾ ਕਿਸੇ ਦਾ, ਕਿਧਰੇ ਨਿਗੁਰਾ ਨਾ ਦੁਨੀਆਂ ਤੂੰ ਚਲਾ ਜਾ, ਨਿਗੁਰੇ ਕਾ ਨਾ ਹੈ। ਚਾਰ ਕੁਰੇ ਇਹਨਾਂ ਨੂੰ ਛੱਡਣਾ ਹੈ, ਜੇ ਕਿਧਰੇ ਕੋਈ ਹੋ ਜਾਂਦੀ ਹੈ ਤਾਂ ਗੁਰੂ ਕੋਲੋਂ ਬਖਸ਼ਾ ਲੈ। ਕੱਛ ਲੱਕ ਦੀ ਮਾਰੇ ਤਾਨੇ, ਇਹੋ ਭੇਗ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕਹਿਤੇ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਘਰ ਜਪਦੀ ਦਾ ਪਾਠ। ਅੰਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਨਾ ਤੇ ਤੂੰ ਕਿਧਰ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਪਹਿਰੇਦਾਰ ਦਾ ਉਪਦੇਸ਼ ਸੁਣਿਆ, ਸ਼ਰਮ ਆਈ, ਪੌੜੀਆਂ ਥਾਣੀ ਹੇਠਾਂ ਉਤਰ ਹੇਠਾਂ ਆਇਆ। ਮਨ ਚ ਕੋਈ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਪਹਿਰੇਦਾਰ ਨੇ ਕਿਹਾ ਮੁੜ ਆ ਗਈ ਹੈ। ਕਹਿਣ ਲੱਗਾ ਕਿਉਂ ਆਏ? ਭਾਈ ਜੋਗਾ ਸਿੰਘ ਕਹਿਣ ਲੱਗਾ ਤੂੰ ਮੈਨੂੰ ਇਸ ਵਾਸਤੇ ਇੱਥੇ ਆਉਣ ਰੋਕੀ ਹੈ ਵੀ ਮੈਂ ਗੁਰੂ ਕਾ ਸਿੱਖ ਹਾਂ। ਹਾਂ ਭਾਈ, ਗੁਰੂ ਕਾ ਸਿੰਘ ਇੱਥੇ ਆਣਾ, ਇੱਥੇ ਉਹ ਸੋਭਦਾ ਇਹ ਭੈੜੀ ਥਾਂ ਹੈ, ਬੁਰੀ ਥਾਂ, ਜਿਹੜਾ ਇੱਥੇ ਆਇਆ ਉਹ ਬੁਰਾ ਬਣ ਗਿਆ, ਉਹਦਾ ਜੀਵਨ ਮੁੱਕ ਗਿਆ, ਸਿੱਖ ਇੱਥੇ ਨਾ ਆਵੇ। ਭਾਈ ਜੋਗਾ ਸਿੰਘ ਕਹਿਣ ਲੱਗਾ ਜੀ ਜੇ ਮੈਂ ਸਿੱਖ ਹਾਂ ਮੈਂ ਇੱਥੇ ਨਹੀਂ ਆ ਸਕਦਾ, ਜੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ ਤੁਸੀਂ ਮੈਨੂੰ ਸਿੱਖ ਜਾਪਦੇ ਹੋ, ਤੁਸੀਂ ਇੱਥੇ ਕਿਉਂ ਆਏ? ਉਹ ਪਿਆਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਬਾਰੇ, ਉਹ ਸਿੱਖਾ ਮੈਂ ਆਪਣੇ ਆਪ ਇੱਥੇ ਨਹੀਂ ਖਲੋਤਾ, ਮੇਰਾ ਤਾਂ ਚਿੱਤ ਵੀ ਕਰਦਾ ਮੈਂ ਇੱਥੇ ਖੜੋਵਾਂ, ਪਰ ਕੀ ਕਰਾਂ ਮਜਬੂਰੀ ਦੀ ਡਿਊਟੀ ਪਿਆ ਬਜਾ। ਮਜਬੂਰੀ ਦੀ ਡਿਊਟੀ, ਇਹ ਫਿਰ ਡਿਊਟੀ ਛੱਡ ਦੇ ਨਾ ਕਰ। ਪਹਿਰੇਦਾਰ ਨੇ ਕਿਹਾ ਛੱਡੀ ਨਹੀਂ ਜਾਂਦੀ, ਕਿਉਂਕਿ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ ਕੁਛ ਨਹੀਂ। ਜੋਗਾ ਸਿੰਘ ਹੇਠਾਂ ਉਤਰਿਆ, ਨਾਲ ਦੇ ਸਿੰਘ ਨੂੰ ਜਗਾਇਆ, ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੇਅੰਤ ਸੰਗਤਾਂ ਜੁੜੀਆਂ ਹਨ ਤੇ ਕੀਰਤਨ ਹੋ ਰਿਹਾ ਹੈ, ਸ਼ਬਦ ਪੜਿਆ ਜਾ ਰਿਹਾ। ਆਓ ਕਿਹੜਾ, ਤੁਸੀਂ ਪਿਆਰ ਨਾਲ ਪੜੋ।

0: ਤੇ ਛਾਲੇ ਛਾਲੇ ਹੋ ਗਏ। ਹਜ਼ੂਰ ਕਹਿਣ ਲੱਗੇ ਜੋਗਿਆ, ਫਿਰ ਬਿਧੀ ਚੰਦ ਨੂੰ ਤੱਤੀ ਵਾਰ ਹੀ ਲੱਗਣ ਦਿੱਤੀ, ਉਹ ਸਾਰੀ ਗਰਮੀ ਆਪਣੇ ਉੱਤੇ ਲੈ ਗਈ, ਪਰ ਤੂੰ ਕਿੱਥੇ ਅਜਮਾਇਆ। ਹਜ਼ੂਰ ਦੇ ਨੇਤਰ ਸਜਲ ਹੋ ਗਏ ਤੇ ਕਹਿਣ ਲੱਗੇ, ਕਿਸ ਤਰ੍ਹਾਂ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ,
1: ਬਹੁਤੀ ਲੋੜ ਜੇ ਸਾਈ ਅਜ਼ਮਾਉਣ।

ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਪਾਇਆ, ਸਾਨੂੰ ਇਸ ਅਨਮੋਲ ਖਜ਼ਾਨੇ ਦੀ ਪਹਿਚਾਣ ਹੋ ਜਾਵੇ। ਵਾਹਿਗੁਰੂ ਮੇਰ ਕਰੇ ਇਸ ਅਨਮੋਲ ਖਜ਼ਾਨੇ ਤੋਂ ਅਸੀਂ ਲਾਭ ਲੈ ਸਕੀਏ। ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਇਤਨੀ ਮਹਾਨਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੇ ਵਿੱਚ ਆਪਣੀ ਜੋਤ ਟਿਕਾਈ ਹੈ, ਆਪਣਾ ਰੂਪ ਬਖਸ਼ਿਆ ਹੈ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਸਤ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਜੋਤ ਟਿਕਾਈ, ਆਪਣਾ ਰੂਪ ਬਖਸ਼ਿਆ, ਕੁਝ ਬਚਨ ਵੀ ਕੀਤੇ,

ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ। ਬੈਠ ਕਹੇ ਅੰਗਦ ਸੰਗ ਬਚਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕੋਈ ਬਚਨ ਕੀਤੇ। ਬੈਠ ਕਹੇ ਅੰਗਦ ਸੰਗ ਬਚਨਾ, ਪਰਉਪਕਾਰ ਜਿਨੇ ਮਨ ਰਚਨਾ, ਅਬ ਤੁਮ ਜਗਤ ਉਦਾਹਰਣ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਬਚਨ ਕੀਤੇ। ਕੀ ਬਚਨ ਕੀਤੇ? ਅਨੇਕਾਂ ਸਿੱਖ ਆਉਣਗੇ ਤੁਹਾਡੇ ਕੋਲੋਂ, ਜਿਹੜੇ ਹੱਥ ਜੋੜ ਕੇ ਹੱਥ ਟੱਡ ਕੇ ਸਿੱਖੀ ਦੀ ਦਾਤ ਮੰਗਣਗੇ, ਤੇ ਜਿਹਨੂੰ ਵੀ ਸਿੱਖੀ ਦੀ ਦਾਤ ਦਿਓਗੇ ਤੇ ਇੱਕ ਉਪਦੇਸ਼ ਨਾਲ ਜ਼ਰੂਰ ਦੇਣਾ। ਉਹ ਕਿਹੜਾ? ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਹੋ ਕੇ ਕਰਨਾ। ਜਿਹੜਾ ਵੀ ਸਿੱਖ ਬਣਨ ਦੀ ਅਭਿਲਾਖਾ ਲੈ ਕੇ ਆਵੇ ਉਹਨੂੰ ਇਹ ਉਪਦੇਸ਼ ਜ਼ਰੂਰ ਦੇਣਾ। ਕਿਵੇਂ ਵੇਰਵਾ ਦਿੱਤਾ? ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਜਿਹੜਾ ਵੀ ਨਰ ਸਿੱਖੀ ਦੀ ਅਭਿਲਾਖਾ ਲੈ ਕੇ ਆਵੇ, ਨਿਸਮੈ ਉਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਉਹਨੂੰ ਇਹ ਉਪਦੇਸ਼ ਦੇਣਾ, ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਦੀ ਬਾਣੀ ਸਾਵਧਾਨ ਹੋ ਕੇ ਪੜਨੀ ਏ, ਤਾਂ ਤੂੰ ਸਿੱਖ ਹੈ। ਆਖੋ ਸਤਨਾਮ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਨਿਸਮੈ ਉੱਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਬਚਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨਾਲ ਕਰਦੇ ਹੋਏ ਜਪਜੀ ਦੇ ਬਾਰੇ, ਕਿਉਂਕਿ ਦਾਸ ਉਹੀ ਵਿਚਾਰ ਲੈ ਰਿਹਾ। ਇੱਕ ਹੋਰ ਬਚਨ ਕੀਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਕਿ ਗੁਰੂ ਅੰਗਦ ਜੀ, ਧਰਤੀ ਤੇ ਲੋਕ ਆਪਣੀ ਕਾਮਨਾ ਦੀ ਪੂਰਤੀ ਲਈ ਤਿੰਨ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਇੱਕ ਜੰਤਰ ਦਾ, ਇੱਕ ਮੰਤਰ ਦਾ, ਇੱਕ ਤੰਤਰ ਦਾ। ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦਾ ਲੋਕ ਸਹਾਰਾ ਲੈਂਦੇ। ਸਾਧ ਸੰਗਤ ਗੌਰ ਕਰਿਓ, ਜੰਤਰਾਂ ਦਾ, ਮੰਤਰਾਂ ਦਾ ਤੇ ਤੰਤਰਾਂ ਦਾ। ਤੇ ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਮੈਂ ਦੁਨੀਆਂ ਨੂੰ ਇੱਕ ਇਹੋ ਜਿਹੀ ਦਾਤ ਦੇ ਚੱਲਿਆ ਵਾਂ ਕਿ ਸਾਰੇ ਜੰਤਰ ਮੰਤਰ ਤੇ ਤੰਤਰ ਇਹ ਜਪਜੀ ਦੀ ਬਾਣੀ ਦੇ ਵਿੱਚ ਹੀ ਨੇ। ਆਖੋ ਸਤਨਾਮ। ਮੇਰੇ ਸਿੱਖ ਨੂੰ ਕਿਸੇ ਜੰਤਰਾਂ ਮੰਤਰਾਂ ਤੰਤਰਾਂ ਦੀ ਲੋੜ ਨਹੀਂ, ਜਪਜੀ ਪੜ ਲਵੇ ਸਭ ਕੁਝ ਵਿੱਚ ਆ ਜਾਏਗਾ। ਸਤਸੰਗ ਜੀ, ਕਿਵੇਂ ਇਹਦਾ ਵੇਰਵਾ ਦਿੱਤਾ? ਧਰੇ ਕਾਮਨਾ ਪੜ ਹੈ ਇੱਕ ਮਨ। ਕੋਈ ਕਾਮਨਾ ਤੇਰੇ ਅੰਦਰ ਹੈ, ਜੰਤਰ ਦਾ ਸਹਾਰਾ ਨਾ ਲੈ, ਕਿਸੇ ਮੰਤਰ ਦਾ ਸਹਾਰਾ ਨਾ ਲੈ, ਕਿਸੇ ਤੰਤਰ ਦਾ ਸਹਾਰਾ ਨਾ ਲੈ, ਜਪਜੀ ਦਾ ਸਹਾਰਾ ਲੈ। ਕੀ ਆਖਿਆ? ਧਰੇ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੈਂ ਕੀ ਤਤ ਛਿਣ। ਕੋਈ ਮਨ ਵਿੱਚ ਕਾਮਨਾ ਪੜ ਜਪਜੀ, ਕਹਿੰਦੇ ਤਤ ਛਿਣ ਵਿੱਚ ਤੈਨੂੰ ਪ੍ਰਾਪਤੀ ਹੋਏਗੀ। ਅੱਗੋਂ ਕੀ ਕਹਿੰਦੇ? ਜੰਤਰ ਮੰਤਰ ਪੁਨ ਤੰਤਰ ਮਹਾਨਾ। ਆਖੋ ਸਤਨਾਮ ਹੈ। ਇਹ ਜਪਜੀ ਦੀ ਬਾਣੀ ਸਾਰੇ ਜੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਹੈ। ਇਹ ਗੁਰੂ ਨਾਨਕ ਜੀ ਕਹਿ ਰਹੇ, ਗੁਰੂ

ਮੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਮਹਾਨਤਾ ਦਾਸ ਦੇ ਇਤਿਹਾਸ ਵਿੱਚ ਜਦੋਂ ਜਪਜੀ ਸਾਹਿਬ ਦੀ ਖੋਜ ਕੀਤੀ ਦੰਗ ਰਹਿ ਗਿਆ। ਸਾਧ ਸੰਗਤ ਅਫਗਾਨ ਦੇ ਪਠਾਣਾ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਹੋਈ ਹੈ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ, ਹਰੀ ਸਿੰਘ ਨਲੂਆ ਵੀ ਸ਼ਹੀਦ ਹੋ ਗਿਆ, ਆਪ ਸਤਨਾਮ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਰਦਾਸ਼ਤ ਨਾ ਹੋਇਆ, ਆਪ ਆਗੂ ਬਣ ਕੇ ਫੌਜਾਂ ਲੈ ਕੇ ਤੁਰ ਪਏ ਤੇ ਕਹਿੰਦੇ ਫੌਜਾਂ ਲੈ ਕੇ ਤੁਰ ਪਏ, ਆਪ ਕਿਹੜੇ ਏਡੇ ਵੱਡੇ ਸੂਰਮੇ ਸ਼ਹੀਦ ਹੋ ਗਏ ਨੇ, ਆਪ ਚੱਲਾਂ, ਇਹਨਾਂ ਪਠਾਣਾ ਨੇ ਅੱਤ ਚੁੱਕੀ ਏ ਤੇ ਕਹਿੰਦੇ ਅੱਗੇ ਆ ਗਿਆ ਅਟਕ ਦਰਿਆ। ਸਾਧ ਸੰਗਤ ਜੀ ਜਦੋਂ ਅਟਕ ਦਰਿਆ ਆ ਗਿਆ, ਉਸ ਵੇਲੇ ਦਾ ਇਤਿਹਾਸ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ ਔਰੰਗਾਬਾਦ ਵਾਲੇ ਇਹ ਨਾਲ ਸਨ। ਇਹਨਾਂ ਦਾ ਬਹੁਤ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਬਾਬਾ ਵੀਰ ਸਿੰਘ ਜੀ ਬੇਦੀ। ਦਾਸ ਇੱਕ ਮਿੰਟ ਇੱਥੇ ਆਪ ਜੀ ਨਾਲ ਸਾਂਝ ਕਰੇ। ਬਾਬਾ ਵੀਰ ਸਿੰਘ ਜੀ ਕੌਣ ਸਨ? ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵਰਸਾਏ ਹੋਏ, ਅੱਗੋਂ ਇਹਨਾਂ ਨੂੰ ਗੱਦੀ ਮਿਲੀ ਸੀ, ਉਹਨਾਂ ਤੋਂ ਵਰਸਾਏ। ਮੈਂ ਇੱਕ ਮਿੰਟ ਇਤਿਹਾਸ ਦਾ ਵੇਰਵਾ ਦੇ ਦਵਾਂ। ਬਾਬਾ ਸਾਹਿਬ ਸਿੰਘ ਬੇਦੀ ਕੌਣ ਸਨ? ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨਾਲ ਪੈਦਾ ਹੋਏ ਸਨ। ਆਖੋ ਸਤਨਾਮ। ਇਹ ਸਾਧ ਸੰਗਤ ਜੀ, ਕਲਗੀਧਰ ਜੀ ਦਾ ਮੇਲ ਹੋਇਆ ਸੀ ਬਾਬਾ ਕਲਾਧਾਰੀ ਜੀ ਨਾਲ, ਤੇ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ, ਇਹ ਵੀ ਬੇਦੀਆਂ ਚ, ਇਹਨਾਂ ਨੂੰ ਬਚਨ ਕੀਤਾ ਕਿ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤ੍ਰਿਹਣਾ ਨੇ ਵੀ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਵੀ ਅੰਮ੍ਰਿਤ ਛਕ ਲਿਆ, ਪਰ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲਓ। ਇਹ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨਾਲ ਬਚਨ ਕੀਤੇ, ਤੇ ਬਾਬਾ ਕਲਾਧਾਰੀ ਜੀ ਬੇਦੀ ਅੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਗੇ ਸੀਸ ਨਿਵਾਇਆ ਤੇ ਕੀ ਆਖਿਆ?

ਦਿੱਤਾ ਸੀ। ਉਹਨਾਂ ਦੀ ਬਖਸ਼ਿਸ਼ ਨਾਲ ਆਏ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਸਾਧ ਸੰਗਤ ਜੀ ਇਹ ਬਾਬਾ ਵੀਰ ਸਿੰਘ ਜੀ ਗੱਦੀ ਤੇ ਸਨ। ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ ਤੇ ਸਾਧ ਸੰਗਤ ਜਦੋਂ ਅਟਕ ਦਰਿਆ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਜਿਹੜੀਆਂ ਫੌਜਾਂ ਸਾਡੀਆਂ ਅਟਕ ਤੋਂ ਪਰੇ ਲੜ ਰਹੀਆਂ ਅਟਕ ਇੰਨਾ ਚੜਿਆ ਕਿ ਉਨ੍ਹਾਂ ਨੂੰ ਮਦਦ ਇੰਨੀ ਜਲਦੀ ਪਹੁੰਚਾਣੀ ਬੜੀ ਔਖੀ ਹੈ। ਤੇ ਫਿਰ ਕੀ ਕਿਹਾ ਬਾਬਾ ਵੀਰ ਸਿੰਘ ਜੀ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਿਸੇ ਤਰੀਕੇ ਇਹ ਫੌਜਾਂ ਤੇ ਅਸੀਂ ਦਰਿਆ ਪਾਰ ਕਰ ਜਾਈਏ। ਸਾਧ ਸੰਗਤ ਜੀ, ਜਪਜੀ ਦੀ ਬਾਣੀ ਦੀ ਤਾਕਤ ਕਹਿੰਦੇ। ਉਸ ਵੇਲੇ ਬਾਬਾ ਵੀਰ ਸਿੰਘ ਜੀ ਨੇ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜੇ ਸਨ, ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾਹ। ਅਸਗਾਹ ਦਾ ਅਰਥ ਹੈ ਸਮੁੰਦਰ। ਹਾਥ ਦਾ ਅਰਥ ਹੈ ਵੀ ਸਮੁੰਦਰ ਵੀ ਹੱਥ ਜਿੰਨਾ ਹੋ ਜਾਂਦਾ, ਜਗ੍ਹਾ ਦੇ ਦਿੰਦਾ। ਬਾਣੀ 'ਚ ਇੰਨੀ ਤਾਕਤ ਹੈ। ਗੁਰੂ ਨਾਨਕ ਦੇ ਚਰਨਾਂ 'ਚ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕਰਕੇ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾਹ, ਸੁਣਿਆ ਹਾਥ ਹੋਵੇ ਅਸਗਾਹ। ਤੇ ਸਾਧ ਸੰਗਤ ਆਪਣਾ ਹਾਥੀ ਅਟਕ ਦਰਿਆ ਦੇ ਵਿੱਚ ਵਾੜ ਦਿੱਤਾ। ਹਾਥੀ ਦੇ ਵਾੜਦਿਆਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ। ਇਤਿਹਾਸ ਲਿਖਦਾ ਕਿ ਉਸ ਵੇਲੇ ਅਟਕ ਦਰਿਆ ਗਿੱਟੇ ਗਿੱਟੇ ਹੋ ਗਿਆ। ਆਖੋ ਸਤਨਾਮ। ਬਾਬਾ ਵੀਰ ਸਿੰਘ ਜੀ ਜਪਜੀ ਦਾ ਪਾਠ ਉੱਚੀ ਉੱਚੀ ਕਰ ਰਹੇ ਨੇ, ਚਿੱਤ ਜੋੜ ਕੇ। ਦਰਿਆ ਨੇ ਰਾਹ ਦੇ ਦਿੱਤਾ। ਸਾਧ ਸੰਗਤ, ਦਰਿਆ ਨੇ ਰਾਹ ਦੇ ਦਿੱਤਾ ਤੇ ਫੌਜਾਂ ਸਾਰੀਆਂ ਲੰਘ ਗਈਆਂ। ਜਪਜੀ ਦੇ ਪਾਠ ਬਾਬਾ ਵੀਰ ਸਿੰਘ ਜੀ ਵਿੱਚ ਖਲੋ ਕੇ ਹਾਥੀ ਤੇ ਬਹਿ ਕੇ ਕਰ ਰਹੇ ਨੇ ਤੇ ਫੌਜਾਂ ਲੰਘ ਰਹੀਆਂ।

ਆਗਰੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਪ੍ਰਚਾਰ ਲਈ ਆਗਰੇ। ਭਾਈ ਗੁਰਦਾਸ ਜੀ ਆਗਰੇ ਸਨ ਤੇ ਜਦੋਂ ਇੱਕ ਸੁਨੇਹਾ ਪਹੁੰਚਿਆ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਕ ਵਾਰੀ ਆਖੋ ਸਤਨਾਮ। ਜਿਸ ਮਾਲਕ ਨੂੰ ਮਨ ਵੇਚਿਆ ਹੋਵੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੇ ਕਿਵੇਂ ਰਹਿ ਸਕੇ। ਕਹਿੰਦੇ ਭਾਈ ਗੁਰਦਾਸ ਜੀ

ਆ ਗਿਆ ਚੜਿਆ ਪਿਆ ਸੀ ਤੇ ਭਾਈ ਗੁਰਦਾਸ ਜੀ ਬੇੜੀ ਉਡੀਕ ਰਹੇ ਸਨ ਕੋਈ ਬੇੜੀ ਆਵੇ ਬਹਿ ਕੇ ਤੇ ਪਾਰ ਕਰੀਏ ਤੇ ਪਤਾ ਜਦੋਂ ਕੀਤਾ ਤੇ ਕੀ ਕਿਹਾ ਇਸ ਵੇਲੇ ਸ਼ਾਮਾਂ ਪਈਆਂ ਨੇ ਸਵੇਰ ਤੋਂ ਪਹਿਲੇ ਬੇੜੀ ਕੋਈ ਨਹੀਂ ਆਉਣੀ ਸੋਚਦੇ ਪਏ ਨੇ ਕੀ ਕਰੀਏ ਤੇ ਇੱਕ ਸਿੱਖ ਕੋਲ ਆ ਗਿਆ ਕੀ ਆਖਿਆ ਭਾਈ ਗੁਰਦਾਸ ਜੀ ਜੇ ਇੱਕ ਮੇਰੀ ਬੇਨਤੀ ਮੰਨੋ ਅੱਜ ਸ਼ਬਦ ਦਾ ਆਸਰਾ ਲੈ ਕੇ ਇਹ ਦਰਿਆ ਪਾਰ ਕਰ ਲਈਏ ਆਖ ਸਤਨਾਮ ਸਤਸੰਗ ਤੇ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਹੈ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਇੱਕ ਸਿੱਖ ਦੀ ਬੇਨਤੀ ਸ਼ਬਦ ਆਸਰੇ ਹੋਵੋ ਪਾਰ ਇਮ ਨਿਸ਼ਚਾ ਸਤਿਗੁਰ ਕੋ ਧਾਰ ਸ਼ਬਦ ਆਸਰੇ ਪਾਰ ਹੋ ਜਾਈਏ ਸਭ ਸੰਗਤ ਕੋ ਕਹਾਂ ਬੁਝਾਈ ਹਮ ਹੈ ਮੁਗਧ ਬੂਝ ਨੇ ਪਾਈ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਜੀ ਜੇ ਤੁਸੀਂ ਸਾਨੂੰ ਆ ਗੱਲ ਦੱਸੀ ਏ ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ ਸਾਧ ਸੰਗਤ ਜੀ ਜਦੋਂ

ਵਿਆਸਾ ਵਿੱਚ ਕਦਮ ਰੱਖਤਾ। ਆਖ ਸਤਨਾਮ। ਕਹਿੰਦੇ ਉਸ ਵੇਲੇ ਵਿਆਸਾ ਦਰਿਆ ਗੋਡੇ ਗੋਡੇ ਪਾਣੀ ਹੋ ਗਿਆ। ਇਹਦਾ ਵੇਰਵਾ ਦਿੱਤਾ ਭਵਜਲ ਗੁਰ ਕੋ ਸ਼ਬਦ ਉਧਾਰੇ, ਇਹ ਬੱਪਰੀ ਕਿਆ ਨਦੀ ਨਾ ਤਾਰੇ। ਭਵਜਲ ਤੋਂ ਤਰ ਜਾਂਦਾ ਇਹ ਬਾਣੀ ਸਦਕਾ ਨਦੀ ਨੀ ਤਾਰੇਗੀ। ਧਰ ਸ਼ਰਦਾ ਗੁਰ ਕੇ ਬਚ ਮਾਨੋ, ਉਤਰੇ ਪਾਰ ਬਿਲਮ ਨੇ ਛਾਨੋ, ਸਤਨਾਮ ਗੁਰਦਾਸ ਉਚਾਰਾ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਪ੍ਰਥਮ ਪਹਿਲੇ ਆਪ ਅੱਗੇ ਲੱਗੇ। ਆਖੋ ਸਤਨਾਮ। ਜਾਨੂ ਲਗ ਜਲ ਪਾ ਸਲਤਾ ਕੋ, ਜਾਨੂ ਲਗ ਜਲ ਪਾ ਸਲਤਾ ਕੋ। ਉਹ ਸਲਤਾ ਉਸ ਗੱਲ ਨੂੰ ਦਰੀ ਨਦੀ ਨੂੰ ਕਿਹਾ ਕਿ ਇਹ ਜਲ ਗੋਡੇ ਗੋਡੇ ਰਹਿ ਗਿਆ। ਸੰਗਤ ਸਗਲ ਦੇਖ ਕਰ ਤਾਂ ਕੋ, ਸਤਨਾਮ ਕੋ ਉਚਰੋ ਆਛੇ, ਗਮਨ ਕੀਨ ਗੁਰਦਾਸੇ ਪਾਛੇ। ਕਦ ਲਗ ਜਲ ਕਿਸਕੇ ਨੇ ਆਇਓ, ਕਦ ਲਗ ਕਿਸੇ ਦੇ, ਕਹਿੰਦੇ ਲੱਕ ਤੱਕ ਵੀ ਗੱਲ ਨਹੀਂ, ਜਲ ਨਹੀਂ ਆਇਆ ਗੋਡਿਆਂ ਤੋਂ ਤਾਂ ਨਹੀਂ ਜਲ ਵਧਿਆ। ਜਪਜੀ ਦੀ ਬਾਣੀ ਚੱਲ ਰਹੀ। ਆਖੋ ਸਤਨਾਮ। ਕਦ ਲਗ ਜਲ ਕਿਸਕੇ ਨੇ ਆਇਓ, ਤੇ ਸੰਗਤ ਸਕਲ ਪਾਰ ਉਤਰਾਇਓ। ਇੱਕ ਵਾਰੀ ਗੱਜ ਕੇ ਆਖੋ ਸਤਨਾਮ।

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਨੇ ਵਹਿਣ ਹੀ ਨਹੀਂ ਮਾਣ ਤੇ ਬੰਦਾ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ, ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਦਰਾ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਲੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ, ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ। ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿਚ ਡੁੱਬ ਰਹੇ ਹਨ, ਚਿੰਤਾ ਵਿਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਨ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ, ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਵਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ, ਕਹਿੰਦੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕਤਾ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਇਹ ਕਹਿੰਦੇ ਨੇ ਗਊ ਦੀ ਪੂਜ

اسلام والے کہندے نے ایک بڑی بھیانک ندی آؤندی ہے، اس دے اتوں ایک پلے سرات ہے، بانی وچ دا ذکر پرسلات کر کے آئے، پرسلات کا پنتھ دوہیلا، والو نکی پرسلات کنی نہ سنی آئے، پلے سرات تو پار کرنا پیندا جتھے ایک دے نال دوجا بندہ نہیں لنگ سکتا، ایکو نو لنگنا پیندا، بڑا بھیانک پل ہے، تھلے بڑی بھیانک ندی وگ رہی ہے، بڑا سوڑا پل ہے، اودے اتوں جس ویلے جیو پار ہوندا ہے تے جڑے تا ٹکے لوگ ہوندے نے، جبی تپی ہوندے نے، دھیان والے ہوندے نے، وہ سہی لنگ جاندے نے، لیکن جڑے ڈولے لوگ ہوندے نے وہ نہیں پار ہو سکتے، راہ چ ڈگ پیندے، وہ ایسا کہندے، لیکن آپ اودی گل وکھری چھڈیے، ایتھے جیون دی ندی پار کرنی اوکھی ہوئی، تت سرورن ہے پہیلے نواسا تن، گرو نانک کہندے نے ایسے ساگر چ فس گئے ہاں، پانی پاوک دنے کے جتھے مہاراج نے آپ ہی نرنکار نے آپ ہی پانی نو اگ بنا چڑھے، پنک جو موہ پگ نہیں چالے ہم دیکھا تہ ڈوبی لے، میں تا غرق ہوندے ویکھے، پیر نہیں پٹیا جانا، تے جے اینو وی پار کرنا ہے، اونو وی پار کرنا ہے، یا اینو وی پار کرنا ہے، تے کوئی تا پربندھ کرنا پئے، ایسے جیون وچ ہی پربندھ کرنا پئے گا، اگاں دا بھی کرنا پئے گا، ہن دا بھی کرنا پئے گا، بھگت فرید جی نے بچن کیتا سی، وہ کہندے نے جنہاں نے وقت نہیں نہ سنبھالیا، شیخ برہم فرید سانی جسلے تن گرو نانک نو ملے آئے، اس ویلے شبد تے گل چلی سی، انہیں اپنے وڈے فرید دا فرید شکر گنج دا اے شبد پڑھیا سی، بیڑا بند نہ سکے او بندن کی ویلا، جنہاں نے سمے نال پربندھ نہیں کیتا کرن دا، پر سرور جب اچھلے تب کرن دوہیلا، ادھر بھریا ساگر اچھل رہا ہوئے ادھر پربندھ کوئی نہ ہو، کیویں تر جائے گا، ترنا اوکھا ہو جائے گا، دوہیلا اوکھا ہو جائے گا، ہاتھ نہ لائے کسوڑے جل جاسی ڈولا، تدکو تا بجی جا رہے ہیں، اس مایا نال جدا رنگ پھکا ہے، مایا کا رنگ سب پھکا، جاتو بنس ندان، کسمبے دے فل دی گل کہندے نے، کہندے نے سویرے نیلا ہوندا ہے، نیلی بھا ماردا ہے، اچانک دوپہرے لالی آ جاندی ہے، لال لال سونا لگتا ہے، لیکن تھوڑی دیر بعد مڑ کے پھکا تے مڑ کے چٹا تے بیکار ہو کے رہ جاندا ہے، او دا رنگ جڑا چٹ گڑی آیا ہے وہ بہت تھوڑے سمے دا رنگ ہے، کدے مہاراج نے اس کسمبے دے رنگ تو کچے رنگ تو سانو سچیت کرایا، تو جنو مٹھ چ پھڑی جانا ہے، جس نو تو اپنی پکڑ چ لین دا جتن کر رہا ہے، یہ ویکھن نو چنگی تا لگدی ہے، سونی تا لگدی ہے، موہندی تا ہے من، لیکن دا رنگ بہت پھکا ہے، اینو نہ ہاتھ لا، فرید سچا ہے، فرید شیخ برہم یا ابراہیم فرید سانی سچے نے اپنی تھا، کیونکہ تڑی ہوئی مایا چھڈی ہوئی انہوں نے، دھن گرو نانک دا پنتھ اس طرح دا نہیں کہ چھڈ کے تر پو، کاٹھ دی روٹی گل وچ پا لو اے مطلب نہیں ہے، پتے کھا کے جڑا کھا کے جنگل چ پی رہو اے مطلب نہیں ہے، گرو نانک دے مت وچ ایسا کوئی تھا نہیں، فرید اپنی تھا سچا، وہ کہندا ہاتھ نہ لائی بیکار ہے، انہیں چھڈ جی دتی، لیکن صاحب کہندے نے کنے کو چھڈ دین گے، سارے چھڈ دین گے، گل وہ کریے جنہیں سارے لوگ کر سکن، تے دھن گرو نانک کہندے نے اس طرح کرو، رہو اے دے وچ، ہاتھ نہ لائی پیر لائی، دھیان دینا گل بڑی گہری، اینو باہاں نال پھڑن دی کوشش نہ کر، تیریاں باہاں جکڑ لو، یہ پیراں ہیٹھ لدار دا تلا چلا جا، اس کسمبے رنگ والی جھوٹھی مایا نو گرمکھ ویکھا سی کوئی، مایا گندا گندیاں ہویا مایا، اس نے پیر تھلے لے لئی، جنی کو گن لی سی پیر تھلے رکھ لے، دوجا کہن لگا، کہن لگا بھائی صاحب یہ کی کر دی، مایا نو پیر تھلے رکھ لیا، مایا پیر تھلے رکھیے تے ناراض ہو جاندی، رس جاندی ہے، چھڈ جاندی ہے گھر، ایڈی بےدبی مایا دی، گرو نانک دی مت نو گرہن کرن والا گرمکھ کہن لگا تیرا کی خیال ہے، سر تے رکھ لو، جے سر تے رکھ لئی تے گرو گرنتھ صاحب کتھے رکھاں گا، بانی کتھے رکھاں گا، نام کتھے رکھاں گا، نام سر تے رکھنا ہے، بانی سر تے رکھنی ہے، جتی تھلے ٹھیک ہے، یہ پیرا تھلے ٹھیک ہی ہے، پتا جڑے لوگ لکشمی دا چتر بنا کے پوجا کرتے ہیں، وہ جڑا لکشمی دی پوجا کرنے والے نے رب دی پوجا نہیں کر سکتے، ہو ہی نہیں سکتی، ایک دی ہوئے گی اشتہ ایک ہو سکتا ہے، جنہ دا گرو جنہ دا اشت لکشمی ہو گئی ان دا گرو گرو نانک کیویں ہوئے،
ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਿਤਾੜਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ। ਉਹ ਸੱਚਾ ਹੈ ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਜਲ ਜਾ ਸੀ ਢੋਲਾ। ਸੱਜਣਾ ਇਹਦਾ ਰੰਗ ਤੁਰ ਜਾਣ ਵਾਲਾ। ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰੱਤੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ। ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਓਏ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ ਰੇ ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ। ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਖਣੀ ਨਾ ਆਵਈ ਫਿਰ ਹੋਏ ਨਾ ਮੇਲਾ। ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿਲਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ। ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ। ਹੰਸ ਚੱਲ ਸੀ ਦੁਮਨਾ, ਹੰਕਾਰ ਦਾ ਮਾਰਿਆ ਹੋਇਆ, ਮਾਇਆ ਦੇ ਰੰਗ ਚ ਫਸਿਆ ਹੋਇਆ, ਦੁਬਧਾ ਵਿਚ ਗਿਆ ਜਾਏਗਾ ਬੰਦਾ। ਹੰਸ ਚੱਲ ਸੀ ਦੁਮਨਾ, ਹੰਸ ਕਹਿੰਦੇ ਨੇ ਜੀਵ, ਜੀਵ ਜਿਸ ਵੇਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਧਾ ਚ ਫਸਿਆ ਹੋਇਆ। ਇਹ ਤਨ ਢੇਰੀ ਕੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਧਾ ਵਿਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹੀਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ ਹੈ, ਪਰ ਤੈਨੂੰ ਮੈਂ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ। ਜਿਹੜੇ ਲੋਕ ਚਾਹੁੰਦੇ ਨੇ ਨਾ, ਆਮ ਤੌਰ ਤੇ ਗੱਲ ਕਹੀ ਸੁਣੀ ਜਾਂਦੀ, ਕਹਿੰਦੇ ਨੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਖਾਵੰਦਿਆਂ ਪਹਿਨਦਿਆਂ ਵਿੱਚੇ ਹੋਵੇ ਮੁਕਤ। ਹੱਸਦੇ ਖੇਡਦੇ ਖਾਂਦੇ ਪਹਿਣਦੇ ਲੋਕ ਇਹ ਗੱਲ ਦੂਜੀ ਤੋਂ ਕਹਿੰਦੇ, ਦੁੱਖ ਦਾ ਦੂਜਾ ਹਿੱਸਾ ਕਹਿੰਦੇ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਇੰਨੀ ਗੱਲ ਕਹਿੰਦੇ ਨੇ। ਪਹਿਲੀ ਗੱਲ ਨੀ ਕਹਿੰਦੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਾ ਖੇਡਣਾ ਖਾਂਦੇ ਪਹਿਣਦੇ ਜੀਵਨ ਦਾ ਆਨੰਦ ਲੈਣਾ ਆਪਣੀ ਥਾਂ ਤੇ ਹੈ, ਲੇਕਿਨ ਜੇ ਜੀਵਨ ਵਿੱਚ ਤਪ ਨਹੀਂ ਨਾ, ਇਹ ਸਾਰਾ ਕੁਝ ਵਿਹੋ ਬਣ ਜਾਏ। ਇਹ ਹੱਸਣਾ ਖੇਡਣਾ ਖਾਣਾ ਪੀਣਾ ਹੱਸਣਾ ਬਾਜ, ਜਬ ਲਗ ਹਿਰਦੇ ਨਾ ਆਵੇ ਯਾਰ, ਉਹ ਤਪ ਕੀ ਹੈ? ਇਹ ਤਪ ਉਹ ਨਾ ਸਮਝਣਾ ਜਿਹੜੇ ਲੋਕ, ਜਿਨ੍ਹਾਂ ਤੋਂ ਗੁਰੂ ਨਾਨਕ ਨੇ ਜਾ ਕੇ ਵਰਜਿਆ ਸੀ ਜੋਗੀਆਂ, ਕਿਹੜੇ ਪਾਸੇ ਪੈ ਗਏ, ਸੰਸਾਰ ਨੂੰ ਛੱਡ ਕੇ ਬਰਫਾਂ ਚ ਬੈਠੇ ਹੋ, ਧੂਣੀਆਂ ਤਾਈ ਬੈਠੇ ਹੋ, ਗਰਮੀਆਂ ਚ ਧੂਣੀਆਂ ਤਾਉਣੀਆਂ, ਸਰਦੀਆਂ ਚ ਬਰਫਾਂ ਚ ਜਾ ਕੇ ਬਹਿ ਜਾਣਾ, ਜੋ ਕੁਝ ਸਰੀਰ ਨਹੀਂ ਨਾ ਮੰਨਦਾ, ਜੋ ਕੁਝ ਸਰੀਰ ਇਜਾਜ਼ਤ ਨਹੀਂ ਦਿੰਦਾ, ਸਰੀਰ ਮੰਗਦਾ ਰੋਟੀ, ਰੋਟੀ ਨਹੀਂ ਖਾਂਦਾ, ਤੇ ਸਾਹਿਬ ਕਹਿੰਦੇ ਨੇ ਗਲਤ ਕਰ ਰਹੇ ਹਨ। ਛੋਟੇ ਅੰਨ ਕਰੇ ਪਾਖੰਡ, ਨਹੀਂ ਇਹ ਗਲਤ ਕੰਮ ਕਰ ਰਹੇ। ਕੁਝ ਲੋਕ ਐਸੇ ਨੇ, ਸਰੀਰ ਦੀ ਲੋੜ ਹੈ ਨੀਂਦ, ਕਹਿੰਦੇ ਸੌਣਾ ਹੀ ਨਹੀਂ, ਖੜੇ ਹੀ ਰਹਿਣਾ, ਨੀਂਦ ਨਹੀਂ ਲੈਣੀ, ਬਿਲਕੁਲ ਨਹੀਂ ਸੌਣਾ। ਜਿੰਨੀ ਭਾਈ ਸਰੀਰ ਨੂੰ ਲੋੜ ਹੈ ਓਨੀ ਤਾਂ ਲੈਣੀ ਪਏਗੀ, ਨਾ ਲਏਗਾ ਸਰੀਰ ਰੋਗੀ ਹੋ ਜਾਏ, ਸਰੀਰ ਨਾਲ ਧੱਕਾ ਕਰ ਰਹੇ। ਪਾਣੀ ਦੀ ਸਰੀਰ ਨੂੰ ਲੋੜ ਹੈ, ਤੈਨੂੰ ਇਹਨੂੰ ਦੇਣਾ ਪਏਗਾ, ਨਾ ਦੇਵੇਗਾ ਇਸੇ ਨੂੰ ਕਿਹਾ। ਕਹਿੰਦੇ ਮਹਾਰਾਜ ਨੇ ਪਾਵਣ ਬਾਣੀ ਚ ਕਿਹਾ, ਮਨ ਹੱਥ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਇਹ ਜ਼ਿੱਦ ਦੀ ਮਾਰੀ ਹੋਈ ਗੱਲ ਹੈ, ਇਹ ਜ਼ਿੱਦ ਵਾਲੀ ਤਪੱਸਿਆ ਹੈ, ਇਹ ਤਪੱਸਿਆ ਪ੍ਰਵਾਨ ਨਹੀਂ। ਤਪ ਦਾ ਮਤਲਬ ਹੈ ਗੁਰੂ ਕਾ ਸਿੱਖ ਮਤ ਸਮਝੇ ਕਿ ਤਪ ਨਹੀਂ ਮੇਰੇ ਜੀਵਨ ਦੇ, ਅੰਮ੍ਰਿਤ ਵੇਲੇ ਜਾਗਣਾ ਤਪ ਹੈ, ਹਰ ਉੱਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤਪ ਹੈ, ਚੌਂਕੜਾ ਮਾਰ ਕੇ ਨਿਤਨੇਮ ਕਰਨਾ ਆਪਣੀ ਥਾਂ ਤੇ ਤੀਜਾ ਤਪ ਹੈ, ਗੁਰੂ ਸੰਗਤ ਵਿੱਚ ਆ ਕੇ ਬੈਠਣਾ ਚੌਥਾ ਤਪ ਹੈ, ਗੁਰੂ ਕੇ ਹੁਕਮਾਂ ਨੂੰ ਸਿਰ ਮੱਥੇ ਧਾਰਨ ਕਰਨਾ, ਗੁਰੂ ਕੀ ਰਹਿਤ ਨੂੰ ਧਾਰਨ ਕਰਨਾ ਪੰਜਵਾਂ ਤਪ ਹੈ। ਤਪ ਤੋਂ ਬਿਨਾਂ ਸਿੱਖੀ ਕੋਈ ਨਹੀਂ ਤੁਰਦੀ। ਵਾਹਿਗੁਰੂ ਸਿਮਰਨ ਕਰਦਾ ਹੋਵੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਪ੍ਰਭੂ ਦਾ ਬੰਦਾ ਕਿਵੇਂ ਦੇ ਬਿਨਾਂ ਤੁਰ ਸਕਦਾ? ਇਹ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਤਪ ਕਰਕੇ ਜਿਉਂਦਾ ਹੋਇਆ, ਸੇਵਾ ਕਰਦਾ ਹੋਇਆ, ਪਰਉਪਕਾਰ ਕਰਦਾ ਹੋਇਆ, ਅੰਮ੍ਰਿਤ ਵੇਲੇ ਜਾਗਦਾ, ਸਾਰੀ ਜੁਗਤ ਨੂੰ ਪਾਲਦਾ ਹੋਇਆ,
ਇਹ ਤਪ ਕਰਕੇ ਜਿੰਦਾ। ਤੇ ਸਾਹਿਬ ਕਹਿੰਦੇ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ, ਜਪ ਤਪ ਕਾ ਬੰਧ ਬੇੜਦਾ, ਜੇ ਤੂੰ ਇਹ ਕੁਝ ਕਰ ਲਏਗਾ ਨਾ ਤੇ ਤੇਰਾ ਤਰਨ ਵਾਲਾ ਬੇੜਾ ਬੱਝ ਗਿਆ। ਕਦੇ ਮਹਾਰਾਜ ਨੇ ਅੱਗੇ ਜਗ੍ਹਾ ਪਾਵਨ ਬਾਣੀ ਚ ਹੋਰ ਥਾਂ ਵੀ ਕਿਹਾ ਨਾ, ਆਗੇ ਕਹੋ ਕਿਛ ਤੁਲਹਾ ਬੰਧ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਆਗੇ ਕਹੋ ਕਿਛ ਤੁਲਹਾ ਬੰਧ, ਕਿਆ ਪਰਵਾਸਾ ਧਨ ਕਾ, ਪਤਾ ਨੀ ਕਿਹੜੇ ਵੇਲੇ ਇਹ ਜ਼ਿੰਦਗੀ ਦਾ ਆਗਾ ਪਿਛਾ ਹੋ ਜਾਣਾ ਹੈ। ਤੂੰ ਅੱਗੇ ਵਾਸਤੇ ਕੀ ਪ੍ਰਬੰਧ ਕੀਤਾ, ਅੱਗੇ ਤਰਨ ਵਾਸਤੇ ਕੀ ਪ੍ਰਬੰਧ ਕੀਤਾ। ਤੁਲਾ ਉਹ ਕਹਿੰਦੇ ਸਨ ਜਿਹੜਾ ਲੱਕੜਾਂ ਦਾ, ਤੂੰਬੀਆਂ ਦਾ ਉਹ ਸਹਾਰਾ ਜਿਹਦਾ ਆਸਰਾ ਲੈ ਕੇ ਬੰਦਾ ਨਦੀ ਪਾਰ ਕਰ ਸਕੇ। ਅਜੇ ਵੀ ਕੁਝ ਲੋਕ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ, ਦਸ ਬਾਰਾਂ ਤੂੰਬੀਆਂ, ਆ ਤੂੰਬਾ ਜਿਹੜਾ ਹੁੰਦਾ ਇਹ ਸੁੱਕ ਜਾਵੇ ਨਾ ਉਂਝ ਸਖ਼ਤ ਹੋ ਜਾਂਦਾ, ਵਿੱਚੋਂ ਭੋਲਾ ਹੋ ਜਾਂਦਾ, ਅੰਦਰ ਇਹਦੀ ਹਵਾ ਭਰੀ ਰਹਿੰਦੀ, ਪਾਣੀ ਇਹਦੇ ਅੰਦਰ ਦਾਖਲ ਨਹੀਂ ਹੁੰਦਾ। ਇਹਨਾਂ ਨੂੰ ਇਕੱਠੇ ਬੰਨ ਲੈਂਦੇ ਨੇ ਕਿਸੇ ਜਾਲ ਦੇ ਵਿੱਚ, ਦਸ ਪੰਦਰਾਂ ਇਕੱਠੇ ਬੰਨ ਲੈਂਦੇ, ਉਹਨੂੰ ਛਾਤੀ ਨਾਲ ਲਾ ਕੇ ਨਦੀ ਪਾਰ ਕਰ ਦਿੰਦੇ ਨੇ, ਉਹ ਡੁੱਬਣ ਨਹੀਂ ਦਿੰਦੇ। ਜਾਂ ਫਿਰ ਐਸਾ ਹੁੰਦਾ ਹੈ, ਦਸ ਬਾਰਾਂ ਗੇਲੀਆਂ ਇਕੱਠੀਆਂ ਕਰ ਲੈਣੀਆਂ ਲੱਕੜ ਦੀਆਂ, ਉਹਦੇ ਉੱਤੇ ਬਹਿ ਜਾਣਾ ਤੇ ਤੁਰਦੇ ਚਲੇ ਜਾਣਾ, ਤਰਦੇ ਚਲੇ ਜਾਣਾ, ਬਾਂਸ ਦਾ ਆਸਰਾ ਲੈ ਕੇ ਖਿਲਦੇ ਚਲੇ ਜਾਣਾ, ਉਹਨੂੰ ਤੁਲਾ ਕਹਿੰਦੇ ਸਨ ਪੁਰਾਣੇ ਲੋਕ। ਕਹਿੰਦੇ ਨੇ ਅੱਗੇ ਜਿਸਲੇ ਤਰਨ ਦਾ ਮਸਲਾ ਆਇਆ, ਤੇਰੇ ਕੋਲ ਕੋਈ ਤੁਲਾ ਹੈ, ਆਗੇ ਕਹੋ ਕਿਛ ਤੁਲਾ ਬੰਧ, ਕਿਆ ਪਰਵਾਸਾ ਧਨ ਕਾ। ਕਬੀਰ ਜੀ ਕਹਿੰਦੇ ਨੇ, ਵੇਖੀ ਕਿਤੇ ਭੁਲੇਖਾ ਨਾ ਖਾ ਜਾਈ, ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਹੋ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨ ਲਾ ਗਏ ਠਣਕਾ, ਇੱਕ ਝਟਕਾ ਲੱਗਾ ਤੇ ਤੇਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ, ਪਹਿਲਾਂ ਕੀਤਾ ਹੋਇਆ ਹੀ ਕੰਮ ਆਵੇ। ਤੁਲਾ ਬੰਨ ਕੇ ਰੱਖ, ਪਹਿਲਾਂ ਪ੍ਰਬੰਧ ਕਰਕੇ ਰੱਖ। ਧੰਨ ਗੁਰੂ ਨਾਨਕ ਕਹਿੰਦੇ ਨੇ, ਜਪ ਤਪ ਕਾ ਬੰਧ ਬੇੜੁਲਾ, ਜਿੰਦ ਲੰਘੇ ਵਹੇਲਾ, ਮੌਜ ਨਾ ਲੰਘ ਜਾਏਗਾ। ਫਿਰ ਤੇਰੇ ਸਾਹਮਣੇ ਉਹ ਸਰਵਰ ਆਏਗਾ ਹੀ, ਉਹ ਸਮੁੰਦਰ ਤੇਰੇ ਸਾਹਮਣੇ ਆਵੇਗਾ ਹੀ। ਜਪ ਤਪ ਕਾ ਬੇੜਦਾ ਬੰਧਾ ਬੰਨਿਆ ਹੋਵੇਗਾ ਨਾ, ਤੈਨੂੰ ਉਹ ਸਾਗਰ ਅੱਗੇ ਆਏਗਾ ਹੀ। ਨਾ ਸਰਵਰ ਨਾ ਉਛਲੇ, ਐਸਾ ਪੰਥ ਸੁਹੇਲਾ, ਮੌਜ ਨਾਲ ਤੁਰਿਆ ਜਾਏ। ਤੇਰਾ ਏਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ, ਸਾਧ ਰੰਗ ਢੋਲਾ, ਉਹ ਕਹਿੰਦੇ ਨੇ ਹੱਥ ਨਾ ਲਾਏ ਕਸੁੰਬੜੇ, ਜਨ ਜਾਸੀ ਢੋਲਾ। ਇੱਥੇ ਕਹਿੰਦੇ ਨੇ ਮਿੱਤਰਾ ਸਜਣਾ, ਪ੍ਰਭੂ ਦੇ ਪਿਆਰ ਚ ਰੱਤਾ ਹੋਇਆ ਮੇਰਾ ਚੋਲਾ, ਨਾਮ ਦੇ ਰੰਗ ਚ ਪੱਕੇ ਰੰਗ ਚ ਰੱਤਾ ਹੋਇਆ, ਇਹ ਮਜੀਠਾ ਰੰਗ ਕਦੇ ਜਾਣ ਵਾਲਾ ਨਹੀਂ, ਨਾਮ ਦੇ ਰੰਗ ਚ ਰੰਗਦੇ। ਸਾਜਣ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਲੋਕ ਤੁਰੇ ਜਾਂਦੇ ਨੇ, ਮਿੱਤਰ ਤੁਰੇ ਜਾਂਦੇ ਨੇ। ਮੈਂ ਪੁੱਛਣਾ ਇਹ ਮਿਲਾਪ ਕਿਵੇਂ ਹੋਵੇ, ਅੱਗੇ ਜਾ ਕੇ ਮੇਲ ਹੋਵੇਗਾ ਕਿ ਨਾ ਹੋਵੇਗਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾ, ਅੱਗੇ ਕਿਹੜੇ ਜਾ ਕੇ ਮਿਲ ਸਕਣਗੇ। ਸਾਜਣ ਚੱਲੇ ਪਿਆਰੇ ਆ, ਕਿਉਂ ਮੇਲਾ ਹੋਈ, ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ, ਜੇ ਪੱਲੇ ਗੁਣ ਹੋਣਗੇ ਨਿਰੇ ਰੱਤੇ ਚੋਲਿਆਂ ਨਾਲ ਵੀ ਗੱਲ ਨਹੀਂ ਬਣੀ, ਪੱਲੇ ਗੁਣ ਹੋਣਗੇ ਤਾਂ ਆਪੇ ਮਿਲਾ ਲਵੇਗਾ। ਕਿ ਜਿਹੜਾ ਹੁਣ ਮਿਲ ਜਾਵੇਗਾ ਨਾ, ਹੁਣ ਜਪ ਤਪ ਕਰਕੇ ਨਾਮ ਦੇ ਰੰਗ ਚ ਰੱਤਾ ਹੋਇਆ ਹੁਣ ਮਿਲ ਜਾਏਗਾ ਨਾ ਪ੍ਰਭੂ ਨਾਲ, ਮਿਲਿਆ ਹੋਏ ਨਾ ਪਿਛੜੇ, ਉਹ ਹੁਣ ਮਿਲਿਆ ਤੇ ਅੱਗੋਂ ਵੀ ਮਿਲਿਆ ਰਹੇਗਾ। ਜ਼ਿੰਦਗੀ ਦੀ ਬਹਾਰ ਖਤਮ ਹੋ ਜਾਣ ਤੋਂ ਬਾਅਦ ਵੀ ਕੋਈ ਵਿਛੋੜਾ ਨਾ ਪਵੇਗਾ, ਮਿਲਿਆ ਹੋਏ ਨਾ ਵਿਛੜੇ। ਪਰ ਜੇ ਮਿਲਿਆ ਹੋਈ, ਜੇ ਮਿਲਿਆ ਹੋਵੇਗਾ, ਹੁਣੇ ਹੀ ਮਿਲ ਜਾਵੇਗਾ ਤਾਂ ਇਹਨਾਂ ਆਸ ਕਰੇ ਕਿ ਮੌਤ ਤੋਂ ਬਾਅਦ ਮਿਲਣਾ, ਜੀਵਨ ਵਿੱਚ ਹੀ ਮਿਲਣਾ, ਹੁਣੇ ਹੀ ਉਹਦੇ ਨਾਲ ਲੱਗ ਜਾਣਾ, ਜੁੜ ਜਾਣਾ। ਆਵਾ ਤੋਂ ਨਿਵਾਰਿਆ ਹੈ ਸਾਚਾ ਸੋਈ, ਉਹ ਫਿਰ ਜੋ ਮਿਲਾ ਲਵੇਗਾ ਤੇ ਜ਼ਿੰਦਗੀ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਪਰ ਇਹ ਉਹਨਾਂ ਦੇ ਪੱਲੇ ਪਵੇਗੀ ਗੱਲ ਜਿਨ੍ਹਾਂ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਹੰਕਾਰ ਨੂੰ ਜੀਵਨ ਚ ਥਾਂ ਨਹੀਂ ਦਿੱਤੀ। ਫਰੀਦ ਵੀ ਕਹਿੰਦਾ, ਵੇਖੀ ਕਿਤੇ ਆਪਣੇ ਜੀਵਨ ਚ ਹੰਕਾਰ ਨੂੰ ਥਾਂ ਨਾ ਦੇਈ, ਇੱਕ ਆਪੀਨੇ ਪਤਲੀ। ਕੁਝ ਹੁੰਦੀਆਂ ਨੇ ਜਿਹੜੀਆਂ ਹੰਕਾਰ ਚ ਰੱਤੀਆਂ ਰਹਿੰਦੀਆਂ, ਉਹਨਾਂ ਵਾਸਤੇ ਸਹਿ ਕੇ ਰੇ ਬੋਲਾ। ਇੱਥੇ ਸਾਹਿਬ ਹੋਰ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਗੁਰੂ ਕੀ ਜੁਗਤ ਨੂੰ ਧਾਰਨ ਕਰਕੇ, ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ। ਹੁਣ ਨਾਨਕ ਨੇ ਬੁਲਾਇਆ ਤੇ ਮਿੱਠੇ ਬਚਨਾਂ ਨਾਲ, ਆਓ ਜੀ ਆਇਆਂ ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਵਾ ਮਹਿਲੂ ਪਾਵੇ ਤੂੰ ਵਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਬਚਨਾਂ ਨਾਲ ਆਵਾਜ਼ ਪੈਂਦੀ। ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ, ਧਿਆਨ ਦੇਣਾ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨੇ ਹਨ, ਪਿੱਛੋਂ ਰਾਤੀ ਸੱਜਣਾ ਨਾਮ ਖਸਮ ਕਾ ਲੇਹ, ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ, ਰਾਤ ਦੇ ਪਿਛਲੇ ਪਹਿਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ, ਪਿਆਰ ਦੇ ਬਚਨ ਉਹਦੇ ਚੱਲਦੇ ਨੇ ਆਪਣੇ ਸੱਜਣਾ, ਆਪਣੇ ਪਿਆਰ ਵਾਲੇ, ਆਪਣੇ ਭਗਤਾਂ ਪ੍ਰਤੀ।
ਪਰ ਉਹਨਾਂ ਨੂੰ ਸੁਣੇ ਜਾਂਦੇ ਨੇ ਜਿਹੜੇ ਨਾਮ ਖਸਮ ਕਾਲੇ। ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ। ਇਹ ਆਵਾਜ਼ ਉਹਨਾਂ ਨੂੰ ਸੁਣਦੀ ਜਿਹੜੇ ਨਾਮ ਚ ਰੱਤੇ ਲੋਕ। ਪ੍ਰਭੂ ਦੀਆਂ ਪਿਆਰ ਦੀਆਂ ਆਵਾਜ਼ਾਂ ਚੌਂਕੜੇ ਮਾਰ ਕੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਣ ਵਾਲਿਆਂ ਨੂੰ ਸੁਣਦੀਆਂ, ਸੁੱਤੇ ਰਹਿਣ ਵਾਲਿਆਂ ਨੇ ਕੀ ਸੁਣਨਾ। ਤਬੀ ਬੰਦਾ ਸੁਣ ਸਕਦਾ ਉਸ ਆਵਾਜ਼ ਨੂੰ, ਉਹਦੀ ਉੱਥੇ ਸੁਣੀ ਜਾਂਦੀ, ਉਹਦੀ ਇਹ ਸੁਣ ਲੈਂਦਾ। ਉਹਦੇ ਅੰਮ੍ਰਿਤ ਬਚਨ ਭਗਤ ਸੁਣਦਾ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੇ ਸਹੇਲੀਓ ਸੋ ਖਰਾ ਪਿਆਰਾ। ਬੜਾ ਪਿਆਰਾ, ਜੇ ਰੇ ਕਹਿ ਕੇ ਬੁਲਾਵੇਗਾ ਕਿਵੇਂ ਪਿਆਰਾ ਲੱਗੇਗਾ। ਹੰਸ ਚਲ ਸੀ ਡੁੱਬਣਾ, ਉਸ ਤਰ੍ਹਾਂ ਤਾਂ ਬੰਦਾ ਡੁੱਬਦਾ ਚ ਜਾਏਗਾ, ਲੇਕਿਨ ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ ਤੇ ਪ੍ਰਸੰਨਤਾ ਸਹਿਤ ਜਾਵੇਗਾ ਹੰਸ। ਨਾਨਕ ਕਹੇ ਸਹੇਲੀਓ ਸੋ ਖਰਾ ਪਿਆਰਾ, ਹਮ ਸਹਿਕੇੜੀਆਂ ਦਾਸੀਆਂ ਸਾਚਾ ਖਸਮ ਮਾਰਾ। ਬੜੀਆਂ ਪਿਆਰੀਆਂ ਅਸੀਂ ਉਹਨੂੰ ਲੱਗਦੀਆਂ, ਉਹ ਸਾਨੂੰ ਬੜਾ ਪਿਆਰਾ ਲੱਗਦਾ। ਪਿਆਰ ਨਾਲ ਜਦੋਂ ਬੁਲਾਵੇਗਾ ਧਾ ਕੇ ਜਾਵਾਂਗੇ। ਨਿੱਤ ਹੀ ਬੁਲਾਉਂਦਾ ਪਿਆਰ ਨਾਲ, ਅਸੀਂ ਨਿੱਤ ਬੁਲਾਉਂਦੇ ਹਾਂ ਉਹਨੂੰ ਪਿਆਰ ਨਾਲ। ਜਦੋਂ ਉਹ ਫਿਰ ਪੱਕੀ ਤਰ੍ਹਾਂ ਬੁਲਾਵੇਗਾ, ਉਦੋਂ ਵੀ ਪਿਆਰ ਨਾਲ ਬੁਲਾਵੇਗਾ, ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ, ਅਸੀਂ ਵੀ ਪ੍ਰਸੰਨਤਾ ਨਾਲ ਉਹਦੇ ਕੋਲ ਜਾਵਾਂਗੇ। ਪਰ ਇਹ ਕੌਣ ਕਰ ਸਕੇਗਾ ਜਿਹੜਾ ਜਪ ਤਪ ਦਾ ਬੇੜਾ ਬੰਨਣ ਵਾਲਾ। ਔਰ ਇਹ ਭਾਗਾਂ ਵਾਲਿਆਂ ਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ।

ਇਹੀ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇ, ਸੰਜਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਜਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਜਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛੱਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਜਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਜਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਸੰਜਮ ਬਖਸ਼ਿਆ, ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਨ੍ਹਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ। ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਨ੍ਹਾਂ ਦਾ ਪਰ ਉਹਦਾ ਦਾਸ ਨਾ ਲੈਂਦੇ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਹੱਠੀਆਂ ਜਪੀਆਂ ਤਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਵੀ ਸ਼ੁੱਧ ਕਰਨ ਤਨ ਵੀ ਸ਼ੁੱਧ ਕਰਨ, ਗੁਰ ਪੂਜਾ ਵਿਦ ਸਹਿਤ ਕਰਨ ਬੜੇ ਢੰਗ ਨਾਲ, ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋਹੇ, ਜੋਤ ਸਰੂਪੀ ਧਿਆਨ ਤਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਬਿਦ ਵਰਣਨ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਗੁਰ ਗੁਰਸੇਵ ਅਲਖ ਗਤ ਜਾਂਗੀ ਸ੍ਰੀ ਰਾਮਦਾਸ ਤਾਰਨ ਤਰਨ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ, ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਉ ਰੰਗ ਲਾਏ। ਜੀਵਨ ਚ ਔਗਣ ਨਹੀਂ ਰਹਿੰਦੇ, ਔਗਣ ਕੱਟ ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਹੁ ਕੱਟੇਨ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢੇਨ ਲੜ ਆ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ। ਪਰ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ

ਅਮਰੀਕ ਸਾਹਿਬ ਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਦੀ ਪਵਿੱਤਰ ਆਤਮਾ ਦੀ ਆਵਾਜ਼ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਨ ਵਾਸਤੇ ਕਹਿੰਦੇ ਨੇ, ਇਹ ਜਗਿਆਸੂ ਇਹ ਇਨਸਾਨ ਉਸ ਪ੍ਰਭੂ ਦੀ ਉਸਤਤ ਕਰ, ਉਸ ਨਿਰੰਕਾਰ ਦੀ ਮਨ ਵਿੱਚ ਉਸਤਤ ਕਰ ਜਿਸ ਪ੍ਰਭੂ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ, ਜਿਸ ਪ੍ਰਭੂ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਜਿਸ ਪ੍ਰਭੂ ਨੇ ਐਸੀਆਂ ਅਮੁੱਲੀਆਂ ਵਸਤੂਆਂ ਦਿੱਤੀਆਂ ਜਿਹਦਾ ਤੂੰ ਇਬਜਾਨਾ ਨਹੀਂ ਦੇ ਸਕਦਾ, ਜਿਹਦਾ ਤੂੰ ਬਦਲਾ ਨਹੀਂ ਦੇ ਸਕਦਾ, ਉਸ ਪ੍ਰਭੂ ਨਿਰੰਕਾਰ ਦੀ ਸਿਫਤ ਮਨ ਵਿੱਚ ਕਰ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਸੱਚਾ ਵਿਵਹਾਰ ਕਰ, ਸੁੱਚਾ ਵਿਵਹਾਰ ਕਰ, ਐਸਾ ਵਿਵਹਾਰ ਕਰ ਜਿਹੜਾ ਤੇਰੀ ਆਖਰੀ ਦਮ ਤੱਕ ਮੇਰੇ ਨਾਲ ਜਾਵੇ, ਐਸਾ ਸੱਚਾ ਵਿਵਹਾਰ ਕਰ ਜਿਹੜਾ ਪਿੱਛੋਂ ਵੀ ਤੈਨੂੰ ਦੁਨੀਆਂ ਯਾਦ ਕਰੇ ਕਿ ਇਹ ਸੱਚਾ ਇਨਸਾਨ ਸੀ, ਇਹ ਸੱਚਾ ਜਗਿਆਸੂ ਸੀ। ਸੱਚਾ ਵਪਾਰ ਕਰਨ ਲਈ ਸਾਨੂੰ ਪ੍ਰਭੂ ਨੇ ਭੇਜਿਆ, ਉਸ ਵਾਹਿਗੁਰੂ ਨੇ ਸਾਨੂੰ ਕਾਹਦੇ ਲਈ ਭੇਜਿਆ? ਸੰਸਾਰ ਵਿੱਚ ਜਾ ਕੇ ਝੂਠ ਬੋਲ, ਕੁਫਰ ਤੋਲ, ਭੈੜੇ ਕਰਮ ਕਰ, ਝੂਠ ਬੋਲ ਨਹੀਂ, ਸੱਚਾ ਵਪਾਰ ਲਈ ਭੇਜਿਆ। ਤੇ ਜਿਹੜੇ ਜਾਣਦੇ ਹਨ ਸਾਨੂੰ ਪ੍ਰਭੂ ਨੇ ਕਾਹਦੇ ਲਈ ਭੇਜਿਆ, ਉਹ ਸੱਚਾ ਵਪਾਰ ਕਰਦੇ ਨੇ, ਉਹ ਝੂਠਾ ਵਪਾਰ ਨਹੀਂ ਕਰਦੇ। ਜੇ ਜਾਣਦੇ ਇਹ ਪ੍ਰਭੂ ਨੇ ਮਨੁੱਖਾ ਜਨਮ ਜਿਹੜਾ ਦਿੱਤਾ ਹੈ, ਇਹ ਜਿਹੜਾ ਸਰੀਰ ਦਿੱਤਾ ਹੈ, ਇਹ ਬਾਰੰਬਾਰ ਨਹੀਂ ਮਿਲਣਾ, ਮੁੜ ਕੇ ਨਹੀਂ ਮਿਲਣਾ। ਜੇ ਕੋਈ ਕਹੇ ਮੈਂ ਫੇਰ ਆ ਕੇ ਕਰਾਂਗਾ, ਉਹ ਗਲਤ ਹੈ। ਇਹ ਹੁਣ ਵਾਰੀ ਮਿਲੀ ਆ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘੱਟ ਭੀਤਰ ਹਿਰਦੇ ਵਿੱਚ ਵੇਖ ਲੈ, ਵਿਚਾਰ ਕਰ ਲੈ, ਘੱਟ ਭੀਤਰ ਤੂੰ ਦੇਖ ਵਿਚਾਰ। ਤੇ ਭਗਤ ਜੀ ਕਹਿੰਦੇ ਨੇ, ਕਹਿਤ ਕਬੀਰ ਜੀਤ ਕੇ ਹਾਰ, ਭਾਵੇਂ ਜਿੱਤ ਜਾ ਤੇ ਭਾਵੇਂ ਹਾਰ ਜਾ। ਇਹ ਵਾਰੀ ਮਿਲੀ ਆ, ਇਹ ਵਕਤ ਮਿਲਿਆ ਹੀ, ਇਹ ਸਮਾਂ ਮਿਲਿਆ ਹੀ। ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਮੈਂ ਪੁਕਾਰ ਪੁਕਾਰ ਕੇ ਤੈਨੂੰ ਕਹਿ ਰਿਹਾ, ਮੈਂ ਬਹੁ ਵਿਧੀਆਂ ਨਾਲ, ਬਹੁ ਤਰੀਕਿਆਂ ਨਾਲ ਤੈਨੂੰ ਕਹਿ ਰਿਹਾ। ਸਮਝ ਜਾ, ਉਸ ਇਨਸਾਨ ਨੂੰ ਪ੍ਰਭੂ ਦੀ ਸਿਫਤ ਕਰ ਲੈ, ਉਸ ਵਾਹਿਗੁਰੂ ਨੂੰ ਜਪ ਲੈ, ਉਹ ਜਿਹਨੇ ਤੈਨੂੰ ਭੇਜਿਆ, ਉਹ ਜਿਹਨੇ ਤੈਨੂੰ ਮਨੁੱਖਾ ਜਨਮ ਦਿੱਤਾ। ਅਗਲੀ ਪੰਕਤੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਨਿਰਮਲ ਰਸਨਾ ਅੰਮ੍ਰਿਤ ਪੀਓ। ਉਹ ਅੰਮ੍ਰਿਤ ਕਿਹੜਾ ਅਸਾਂ ਪੀਣਾ ਹੈ? ਕਿਹੜੇ ਅੰਮ੍ਰਿਤ ਬਾਰੇ ਸਾਨੂੰ ਦੱਸਿਆ? ਉਹ ਅੰਮ੍ਰਿਤ ਬਾਣੀ ਦਾ ਅੰਮ੍ਰਿਤ, ਉਹ ਬਾਣੀ ਦਾ ਕੀਰਤਨ ਦਾ ਅੰਮ੍ਰਿਤ, ਉਹ ਇਸ ਰਸਨਾ ਨੂੰ ਨਿਰਮਲ ਕਰਨ ਵਾਸਤੇ, ਇਸ ਸਰੀਰ ਨੂੰ ਨਿਰਮਲ ਕਰਨ ਵਾਸਤੇ, ਇਹ ਸਾਰੇ ਮਨ ਤੇ ਤਨ ਨੂੰ ਨਿਰਮਲ ਕਰਨ ਵਾਸਤੇ ਉਹ ਬਾਣੀ ਦਾ ਅੰਮ੍ਰਿਤ ਛਕਣਾ ਹੈ। ਇਹ ਰਸਨਾ ਕਾਹਦੇ ਲੱਗ ਦਿੱਤੀ ਹੈ? ਰਸਨਾ ਤਬ ਲੱਗ ਭਲੀ, ਰਸਨਾ ਤਬ ਲੱਗ ਭਲੀ ਜਬ ਲੱਗ ਸਿਮਰੇ ਰਾਮ, ਨਹੀਂ ਤੋ ਕਾਢ ਨਿਕਾਲੀਏ ਮੁਖ ਮੈਂ ਭਲੋ ਨਾ ਚਾਮ। ਇਸ ਚਮ ਦੇ ਟੁਕੜੇ ਨੂੰ ਕੱਢ ਦਿਓ ਜੇ ਸਿਮਰਨ ਨਹੀਂ ਕਰਦੀ, ਜੇ ਭਗਤੀ ਨਹੀਂ ਕਰਦੀ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਇਹਦੇ ਟੁਕੜੇ ਕਰਦੇ ਆ, ਇਹਦੇ ਜਰੇ ਜਰੇ ਕਰਕੇ ਰਸਨਾ ਜਪੈ ਨਾ ਨਾਮ। ਵੇਖਿਓ ਗੁਰੂ ਅਰਜਨ ਪਾਤਸ਼ਾਹ ਕਿੱਥੇ ਜੋੜਦੇ ਨੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ, ਇਹਦੇ ਜਰੇ ਜਰੇ ਕਰਕੇ ਟੁਕੜੇ ਕਰ ਦਿਓ। ਜੇ ਵਾਹਿਗੁਰੂ ਨਹੀਂ ਆਖਦੀ, ਆਖੋ ਸਾਧਨਾ, ਫਿਰ ਆਖੋ ਸਾਧਨਾ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ ਹਰਿਆ, ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਏ। ਘਾਟੇ ਚ ਜਾਏਗਾ ਜੇ ਪ੍ਰਭੂ ਨੂੰ ਭੁੱਲ ਗਿਆ, ਜੇ ਪ੍ਰਭੂ ਵਿਸਾਰ ਦਿੱਤਾ ਤੇ ਦਿਨੋ ਦਿਨ ਘਾਟੇ ਚ ਜਾਏਗਾ। ਰੇ ਜੇਬਾ ਕਰੋ ਸੱਤ ਖੰਡ, ਤੇਰੇ ਸੈਂਕੜੇ ਟੁਕੜੇ ਕਰਦੇ ਆ। ਰੇ ਜੇਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਤੂੰ ਪ੍ਰਭੂ ਨਹੀਂ ਆਖਦੀ, ਜੇ ਤੂੰ ਵਾਹਿਗੁਰੂ ਨਹੀਂ ਆਖਦੀ, ਜੇ ਤੂੰ ਸਿਮਰਨ ਨਹੀਂ ਕਰਦੀ, ਤੇਰੇ ਸੈਂਕੜੇ ਟੁਕੜੇ ਕਰਦੇ ਆ। ਇੱਥੇ ਬਾਬਾ ਜੀ ਕਹਿੰਦੇ ਨੇ, ਐ ਰਸਨਾ ਉਸ ਪ੍ਰਭੂ ਦੀ ਬਾਣੀ ਦਾ ਸਿਮਰਨ ਦਾ ਅੰਮ੍ਰਿਤ ਪੀ, ਬਾਣੀ ਦਾ ਅੰਮ੍ਰਿਤ ਕੀਰਤਨ ਦਾ ਅੰਮ੍ਰਿਤ ਛਕ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੇ ਇਹੋ ਜਿਹਾ ਅੰਮ੍ਰਿਤ ਛਕੇਗਾ ਫਿਰ ਕੀ ਹੋਏਗਾ? ਸਦਾ ਸੁਹੇਲਾ ਘਰ ਲੈ ਜੀਓ, ਸਦਾ ਹੀ ਸੁਖੀ ਹੋ ਜਾਏਗਾ, ਸਾਰੇ ਹੀ ਸੁੱਖ ਤੈਨੂੰ ਮਿਲ ਜਾਣਗੇ, ਤਨ ਤੇ ਮਨ ਦੋਵੇਂ ਸੁਖੀ ਹੋ ਜਾਣਗੇ। ਘਰ

ਉਹ ਅੰਮ੍ਰਿਤ ਛਕਣਾ ਭੋਜਨ ਜਿਹੜਾ ਨਾਮ ਦਾ ਭੋਜਨ ਜਿਹਦੇ ਛਕਣ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ, ਜਿਹਦੇ ਛਕਣ ਨਾਲ ਭੁੱਖ ਖਤਮ ਹੋ ਜਾਂਦੀ ਹੈ, ਮੁੜ ਕੇ ਭੁੱਖ ਨਹੀਂ ਲੱਗਦੀ, ਆ ਪਦਾਰਥਾਂ ਦੀ ਭੁੱਖ ਨਹੀਂ ਲੱਗਦੀ, ਇਹ ਮਾਇਆ ਦੀ ਭੁੱਖ ਨਹੀਂ ਲੱਗਦੀ, ਆ ਦੁਨੀਆਂ ਦੇ ਰਸਾਂ ਕਸਾਂ ਦੀ ਭੁੱਖ ਨਹੀਂ ਛਕਦੀ ਜਿਹਨਾਂ ਨੇ ਅੰਮ੍ਰਿਤ ਛਕ ਲਿਆ। ਨਿਰਮਲ ਰਸਨਾ ਅੰਮ੍ਰਿਤ ਪੀਵੋ, ਸਾਡਾ ਸੁਹੇਲਾ ਘਰ ਲੈ ਜਿਓ, ਨੈਨੋ ਪੇਖ ਠਾਕੁਰ ਕਰ, ਉਸ ਠਾਕੁਰ ਨੂੰ ਉਹਦਾ ਦਰਸ਼ਨ ਕਰ, ਜਿਹਦੇ ਦਰਸ਼ਨਾਂ ਵਾਸਤੇ ਤੇਰੇ ਮਨ ਵਿੱਚ ਆਸਾ ਹੈ, ਤੇਰੇ ਮਨ ਵਿੱਚ ਇੱਛਾ ਹੈ, ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦਰਸ਼ਨ ਹੈ। ਹੋਰ ਕਿਹੜਾ ਠਾਕੁਰ ਹੈ, ਹੋਰ ਕਿਹੜਾ ਪ੍ਰਭੂ ਹੈ? ਸਾਡੇ ਕੋਲ ਤਾਂ ਸਾਹਮਣੇ ਹਾਜ਼ਰਾ ਹਜ਼ੂਰ ਬੈਠੇ, ਸਾਡੇ ਕੋਲ ਜਹਰਾ ਜ਼ਹੂਰ ਬੈਠੇ, ਜਿਸ ਵੇਲੇ ਚਾਹੋ ਦਰਸ਼ਨ ਕਰ ਸਕਦੇ। ਨੈਨੂੰ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਸਾਧ ਸੰਗ ਸਤਸੰਗੀਆਂ ਦੀ ਸੰਗਤ ਨਾਲ ਸਾਰੇ ਮਨ ਦੇ ਭਰਮ ਦੂਰ ਹੋ ਜਾਣਗੇ, ਸਾਰੇ ਮਨ ਦੇ ਵਹਿਮ ਦੂਰ ਹੋ ਜਾਣਗੇ। ਚਰਨ ਚਲੋ ਮਾਰਗ ਗੋਬਿੰਦ, ਜਿਹੜੇ ਇਸ ਮਾਰਗ ਤੇ ਆ ਗਏ, ਜਿਹੜੇ ਗੁਰੂ ਦੇ ਮਾਰਗ ਤੇ ਆ ਗਏ, ਜਿਹੜੇ ਧਰਮ ਦੇ ਮਾਰਗ ਤੇ ਆ ਗਏ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਸਾਰੇ ਪਾਪ ਭਸਮ ਹੋ ਜਾਣਗੇ, ਸਾਰੇ ਪਾਪ ਨਾਸ਼ ਹੋ ਜਾਣਗੇ, ਜਿਹੜੇ ਗੁਰੂ ਦੇ ਦਰ ਤੇ ਆਉਣਗੇ, ਜਿਹੜੇ ਗੁਰੂ ਦੁਆਰੇ ਵੱਲ ਆਉਣਗੇ, ਜਿਹੜੇ ਗੁਰੂ ਚਰਨਾਂ ਵੱਲ ਆਣਗੇ, ਉਹਨਾਂ ਦੇ ਜਿੰਨੇ ਕੀਤੇ ਹੋਏ ਪਾਪ ਨੇ ਸਭ ਨਾਸ਼ ਹੋ ਜਾਣਗੇ। ਆਖਰ ਕਹਿੰਦੇ ਕਰ ਹਰ ਕਰਮ ਸਰਵਨ ਹਰ ਕਥਾ, ਚੰਗੇ ਕਰਮ ਕਰ ਤੇ ਪ੍ਰਭੂ ਦੀ ਕਥਾ ਸਰਵਨ ਕਰ, ਚੰਗੇ ਕਰਮ ਕਰ, ਚੰਗੇ ਕਰਮਾਂ ਵੱਲ ਸਾਨੂੰ ਜੋੜੇ। ਉਸ ਪ੍ਰਭੂ ਦੇ ਕਰਮ ਚੰਗੇ ਕੌਣ ਕਰ ਸਕਦਾ, ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੋਏਗੀ, ਜਿਹਦੇ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋਏਗੀ, ਉਹੀ ਚੰਗੇ ਕਰਮ ਕਰ ਸਕਦਾ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ, ਫਿਰ ਤੇਰਾ ਦਰਗਾਹ ਵਿੱਚ ਮੁੱਖ ਉਜਲਾ ਹੋਏਗਾ। ਚੰਗੇ ਕਰਮ ਕਰਕੇ, ਪ੍ਰਭੂ ਦੀ ਕਥਾ ਸਰਵਨ ਕਰਕੇ, ਪ੍ਰਭੂ ਦਾ ਯਸ, ਪ੍ਰਭੂ ਦੀ ਉਸਤੀ, ਪ੍ਰਭੂ ਦੀ ਸਿਫਤ ਸਲਾਘਾ ਕਰਨ ਨਾਲ ਉੱਥੇ ਤੇਰਾ ਮੁੱਖ ਉਜਲਾ ਹੋਏਗਾ। ਫਿਰ ਜਮ ਨਹੀਂ ਆਵੇ ਨੇਰੇ, ਫਿਰ ਪ੍ਰਭੂ ਦੇ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਇਹ ਕੋਈ ਬੋਲੋ ਸਾਧਨਾ। ਆ ਪੰਕਤੀਆਂ ਜਿਹੜੀਆਂ ਮੈਂ ਆਪਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ, ਇਹ ਸਾਰੇ ਪੜ੍ਹੋ ਤਾਂ ਕਿ ਅਗਲਾ ਪ੍ਰੋਗਰਾਮ ਆਪ ਜੀ ਦੇ ਸਾਹਮਣੇ ਰੱਖਾਂ।

ਤੇ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਜਦੋਂ ਕੋਈ ਆਦਮੀ ਗੋਲਕ ਵਿਚ ਰੁਪਈਆ ਪਾਉਂਦਾ ਹੈ ਤੇ ਖੜਾਕ ਜ਼ਿਆਦਾ ਹੁੰਦਾ ਤੇ ਜੋਗੀ ਰਾਜ ਅੰਦਾਜ਼ਾ ਲਗਾ ਲੈਂਦਾ ਕਿ ਹੁਣ ਕਿਸੇ ਨੇ ਰੁਪਈਆ ਪਾਇਆ ਰੁਪਈਏ ਤੂੰ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ ਮਰਦਾਨਿਆਂ ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ ਨੇ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਹਿਬ ਜੀ ਕਹਿਣ ਲੱਗੇ ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ ਮਰਦਾਨਾ ਉੱਠਿਆ ਉਸ ਜੋਗੀ ਰਾਜ ਦੇ ਸਾਹਮਣਿਓਂ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ ਐ ਸੰਤ ਜਨੋ ਆਜ ਹਮ ਆਪ ਲੋਗੋਂ ਕੋ ਤੀਨੋਂ ਲੋਕੋਂ ਕੀ ਬਾਤੇ ਸੁਣਾਏਂਗੇ ਆਜ ਹਮ ਬ੍ਰਹਮਪੁਰੀ ਮੇ ਗਏ ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ ਫਿਰ ਹਮ ਵਿਸ਼ਨੂਪੁਰੀ ਮੇ ਗਏ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ। ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ। ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੇ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ। ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ। ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੇ ਮੈਂ ਇਨ ਲੋਕੋਂ ਕੋ ਤੀਨੋਂ ਲੋਕੋਂ ਕੀ ਬਾਤੇ ਬਤਾ ਰਹਾ ਹੂੰ। ਤੀਨੋਂ ਲੋਕੋਂ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋਂ ਲੋਕੋਂ ਕੀ ਸੋਝੀ ਹੈ ਕਿ ਇਸ ਵਕਤ ਵਹਾਂ ਪਰ ਕਿਆ ਹੋ ਰਹਾ ਹੈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅੱਛਾ ਚੰਗਾ ਫਿਰ ਜੋਗੀ ਰਾਜ ਜਰਾ ਇਹ ਦੱਸੋ ਤਿੰਨਾਂ ਲੋਕਾਂ ਦਾ ਗਿਆਨ ਤਾਂ ਤੁਹਾਨੂੰ ਹੈ, ਤੁਹਾਡੇ ਸਾਹਮਣੇ ਜਿਹੜੀ ਮਾਇਆ ਵਾਲੀ ਸੰਦੂਕੜੀ ਸੀ ਉਹ ਕਿੱਥੇ ਹੈ। ਜੋਗੀ ਰਾਜ ਨੇ ਸਾਹਮਣੇ ਦੇਖਿਆ ਤੇ ਸੰਦੂਕੜੀ ਕੋਈ ਨਹੀਂ, ਜਿੰਨੇ ਲੋਕੀ ਬੈਠੇ ਸਨ ਉਹ ਸਾਰੇ ਹੱਸ ਪਏ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਤੇਰੀ ਸੰਦੂਕੜੀ ਕਿੱਥੇ। ਤੇ ਜੋਗੀ ਰਾਜ ਕਹਿੰਦਾ ਗੁਰੂ ਸਾਹਿਬਾਂ ਨੂੰ ਬਤਾਓ ਮੇਰੀ ਸੰਦੂਕੜੀ ਕਹਾਂ ਹੈ। ਤੇ ਗੁਰੂ ਸਾਹਿਬ ਜੀ ਹੱਸ

ਕੁਰਾਨ ਵੀ ਪੜ੍ਹੇ, ਕੁਰਾਨ ਵੀ ਪੜ੍ਹੀ, ਵੇਦਾਂ ਦਾ ਅਭਿਆਸ ਵੀ ਕੀਤਾ, ਪਰ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ। ਉਸ ਪਰਮੇਸ਼ਰ ਦਾ ਨਾਮ ਜਦੋਂ ਤੱਕ ਤੁਸੀਂ ਮਨ ਕਰਕੇ ਨਹੀਂ ਜਪੋਗੇ, ਭਾਈ ਤੁਹਾਨੂੰ ਕਿਸੇ ਨੂੰ ਵੀ ਮੁਕਤੀ ਨਹੀਂ ਪ੍ਰਾਪਤ ਹੋਣੀ। ਇਹ ਗੱਲ

ਤੇਰੀ ਕੁਟੀਆ ਵਿੱਚੋਂ ਆਵਾਜ਼ ਆਈ ਬਿੰਦਰਾਬਨ ਤੇ ਬਿੰਦਰਾਬਨ ਕ੍ਰਿਸ਼ਨ ਭਗਵਾਨ ਜਿਸ ਜਗ੍ਹਾ ਖੇਡੇ ਇਹ ਸੇਠ ਬੜਾ ਖੁਸ਼ ਹੋਇਆ। ਉਹਨਾਂ ਤਿੰਨਾਂ ਕੁਟੀਆਂ ਦੇ ਵਿੱਚੋਂ ਇੱਕ ਇੱਕ ਸਾਧੂ ਬਾਹਰ ਨਿਕਲਿਆ ਜਿਨ੍ਹਾਂ ਚਿੱਟੀਆਂ ਧੋਤੀਆਂ ਬੰਨੀਆਂ ਨੇ, ਗਲਾਂ ਵਿੱਚ ਮਾਲਾ, ਹੱਥ ਵਿੱਚ ਮਾਲਾ ਤੇ ਇੱਕ ਹੱਥ ਵਿੱਚ ਚਿੱਟਾ ਲਿਸ਼ਕਦਾ ਹੋਇਆ ਲੋਟਾ ਫੜੇ। ਇਹ ਤੁਰਦੇ ਤੁਰਦੇ ਇਸ ਸੇਠ ਦੇ ਕੋਲ ਆਏ ਨੇ। ਇਸ ਸੇਠ ਨੂੰ ਗੱਲੀ ਬਾਤੀ ਜੰਗਲ ਵਿੱਚ ਲੈ ਗਏ ਨੇ। ਉੱਥੇ ਜਾ ਕੇ ਇਹਨਾਂ ਤਿੰਨਾਂ ਸਾਧੂਆਂ ਨੇ ਜੋ ਕੁਝ ਸੇਠ ਦੇ ਕੋਲ ਸੀ ਉਹ ਖੋ ਲਿਆ। ਇਸ ਸੇਠ ਨੂੰ ਜਾਨੂ ਮਾਰਨ ਲੱਗੇ ਨੇ।

ਤੇ ਕਬੀਰ ਸਾਹਿਬ ਦੇ ਘਰ ਚਲਾ ਗਿਆ। ਇਹਦੇ ਪਾਟੇ ਕੱਪੜੇ ਦੇਖੇ ਤੇ ਕਬੀਰ ਸਾਹਿਬ ਕਹਿਣ ਲੱਗੇ, ਭਾਈ ਕੀ ਗੱਲ ਹੈ, ਤੇਰਾ ਬਹੁਤ ਬੁਰਾ ਹਾਲ ਹੈ, ਤੇਰੇ ਕੱਪੜੇ ਪਾਟੇ ਨੇ। ਕਹਿਣ ਲੱਗਾ ਕਬੀਰ ਸਾਹਿਬ, ਮੈਨੂੰ ਤਿੰਨ ਸਾਧੂਆਂ ਨੇ ਲੁੱਟ ਲਿਆ, ਮੈਂ ਤਾਂ ਸੰਤ ਸਮਝੀ ਪਰ ਉਹਨਾਂ ਨੇ ਮੇਰੀ ਸਾਰੀ ਮਾਇਆ ਖੋਹ ਲਈ।

ਮੈਂ ਤਾਂ ਮੱਥਾ ਟੇਕਿਆ ਕਿ ਇਹ ਤਾਂ ਪਹੁੰਚੇ ਹੋਏ ਸੰਤ ਨੇ। ਤੇ ਕਬੀਰ ਸਾਹਿਬ ਕਹਿਣ ਲੱਗੇ, ਭਾਈ ਇਹ ਉਹਨਾਂ ਦੀਆਂ ਗੁਪਤ ਬੋਲੀਆਂ ਨੇ ਜਿਹਨੇ ਕਿਹਾ ਨਾਰਾਇਣ ਉਹਨੇ ਤੈਨੂੰ ਦੇਖ ਲਿਆ ਤੇ ਉੱਚੀ ਸਾਰੀ ਆਪਣੇ ਸਾਥੀਆਂ ਨੂੰ ਕਿਹਾ ਨਾਰਾਇਣ ਮਤਲਬ ਕਿ ਕੋਈ ਬੰਦਾ ਆਇਆ। ਉਹਦੀ ਆਵਾਜ਼ ਸੁਣ ਕੇ ਦੂਸਰੇ ਨੇ ਕਿਹਾ ਦਾਮੋਦਰ ਕਿ ਜਿਹੜਾ ਬੰਦਾ ਆ ਰਿਹਾ ਏ ਇਹਦੇ ਕੋਲ ਮਾਇਆ ਵੀ ਚੰਗੀ ਲੱਗਦੀ। ਤੇ ਤੀਸਰੇ ਨੇ ਕਿਹਾ ਬਿੰਦਰਾਬਨ, ਉਹ ਕਹਿਣ ਲੱਗਾ ਕੋਈ ਨੀ ਆ ਜਾਣ ਦਿਓ, ਜੰਗਲ ਵਿਚ ਲਿਜਾ ਕੇ ਇਹਨੂੰ ਜਾਨੂ ਮਾਰ ਕੇ ਤੇ ਲੁੱਟ ਲਵਾਂਗੇ। ਤੇ ਉਹ ਸੇਠ ਕਹਿਣ ਲੱਗਾ ਕਬੀਰ ਸਾਹਿਬ ਪਰ ਇਹਨਾਂ ਦਾ ਪਹਿਰਾਵਾ ਐਡਾ ਸੋਹਣਾ ਤੇ ਕੰਮ ਇੰਨੇ ਮਾੜੇ। ਤੇ ਕਬੀਰ ਸਾਹਿਬ ਜੀ ਫਿਰ ਆਪਣੀ ਬਾਣੀ ਵਿਚ ਇਹਨਾਂ ਲੋਕਾਂ ਬਾਰੇ ਇਵੇਂ ਬਿਆਨ ਕਰਦੇ।

ਸਭ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ

ਇਹ ਅਪਰਾਧੀ ਨੇ ਮੁਖੋਂ ਅਪਰਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਿਤ ਅਖਵਾਉਂਦੇ ਨੇ।

ਉਧਰ ਇੱਕ ਹਵਾ ਦਾ ਬੁੱਲਾ ਆਇਆ। ਉਸ ਪੇਖੀ ਸੰਤ ਦਾ ਆਸਨ ਉਡਿਆ ਤੇ ਥੱਲੋਂ ਮਾਇਆ ਵਾਲੀ ਵਾਂਸਲੀ ਨਜ਼ਰ ਆ ਗਈ। ਉਸ ਸੇਠ ਨੇ ਤੇ ਲੋਕਾਂ ਨੇ ਨਾਮਦੇਵ ਨੂੰ ਛੱਡ ਦਿੱਤਾ ਤੇ ਉਸ ਪੇਖੀ ਸੰਤ ਨੂੰ ਫੜ ਕੇ

ਜਿਸ ਤਰ੍ਹਾਂ ਪਾਣੀ ਦੇ ਵਿੱਚ ਬਗਲਾ ਜਾ ਕੇ ਇੱਕ ਲੱਤ ਦੇ ਭਾਰ ਖੜਾ ਹੋ ਜਾਂਦਾ ਅੱਖਾਂ ਬੰਦ ਕਰਕੇ। ਇਹਦਾ ਰੰਗ ਚਿੱਟਾ ਹੁੰਦਾ ਤੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਸਲਾਹ ਕਰਦੀਆਂ ਨੇ, ਚਲੋ ਭੈਣਾ ਬੜੇ ਵੱਡੇ ਸੰਤ ਮਹਾਂਪੁਰਸ਼ ਆਏ ਨੇ ਜਿਹੜੇ ਇੱਕ ਲੱਤ ਦੇ ਭਾਰ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਨੇ। ਉਹ ਸਾਰੀਆਂ ਮੱਛੀਆਂ ਤੇ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਬਗਲੇ ਨੂੰ ਸੰਤ ਸਮਝ ਕੇ, ਪਰ ਬਗਲਾ ਜਿਹੜਾ ਇੱਕ ਲੱਤ ਦੇ ਭਾਰ ਅੱਖਾਂ ਤੇ ਬੰਦ ਹੁੰਦੀਆਂ ਨੇ, ਪਰ ਕੈਰੀ ਅੱਖ ਕਰਕੇ ਦੇਖਦਾ ਰਹਿੰਦਾ ਕਿ ਕਿਹੜੀ ਮੱਛੀ ਮੇਰੇ ਜ਼ਿਆਦਾ ਕੋਲ ਹੈ। ਉਹ ਤੇ ਮੱਥਾ ਟੇਕਦੀਆਂ ਨੇ ਸੰਤ ਸਮਝ ਕੇ, ਤੇ ਉਦੋਂ ਹੀ ਪਤਾ ਲੱਗਦਾ ਜਦੋਂ ਬਗਲਾ ਮੱਛੀ ਨੂੰ ਮੂੰਹ ਵਿੱਚ ਪਾ ਕੇ ਤੇ ਉੱਡਣ ਦੀ ਕਰਦਾ। ਭਗਤ ਜੀ ਕਹਿੰਦੇ ਨੇ ਇਹ ਸੰਤ ਵੀ ਉਹ ਜਿਹੇ ਨੇ ਉਸ ਬਗਲੇ ਦੀ ਤਰ੍ਹਾਂ ਕਿ ਜਦੋਂ ਦਾ ਲੱਗਦਾ ਇਨਸਾਨ ਨੂੰ ਲੁੱਟ ਪੁੱਟ ਕੇ ਖਾ ਜਾਂਦਾ।

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਐ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਹਾਉਣ ਚਲੇ ਗਏ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਖੋਲਣ ਲੱਗ ਪਏ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈਣ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਧ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਧਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਧਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
ਮਹਾਂ ਪੁਰਸ਼ ਕਹਿਣ ਲੱਗੇ ਬੜਾ ਹੀ ਢੀਠ ਇਹ ਤਾਂ ਮੰਨਦਾ ਹੀ ਨਹੀਂ ਤੇ ਉਹ ਲਾਲਚੀ ਅੰਦਰੋਂ ਅੰਦਰੀ ਹੱਸਦਾ ਜਾਂਦਾ ਹੈ ਤੇ ਕਹਿੰਦਾ ਮਹਾਂਪੁਰਸ਼ ਉਹ ਲਾ ਲੋ ਜਿੰਨਾ ਜ਼ੋਰ ਲਾਣਾ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ ਹੋਰ ਅੱਗੇ ਗਏ ਜੰਗਲ ਆਇਆ ਜੰਗਲ ਨੂੰ ਅੱਗ ਲੱਗੀ ਸੀ ਮਹਾਂਪੁਰਸ਼ ਕਹਿਣ ਲੱਗੇ ਭਾਈ ਅੱਗ ਲੱਗੀ ਜੇ ਝੂਠ ਬੋਲਿਆ ਆਪਾਂ ਦੋਨੋਂ ਸੜ ਜਾਵਾਂਗੇ ਹੁਣ ਤਾਂ ਦੱਸ ਦੇ ਪਰੌਂਠਾ ਤੂੰ ਹੀ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਰੱਬ ਦੀ ਸਹੁ ਮੈਂ ਪਰੌਂਠਾ ਦੇਖਿਆ ਨਹੀਂ ਤੇ ਖਾਣਾ ਕਿੱਥੋਂ ਸੀ ਅੱਗ ਵੀ ਪਾਰ ਕਰ ਲਈ ਮਹਾਂਪੁਰਸ਼ ਕਹਿਣ ਲੱਗੇ ਇਹ ਤਾਂ ਬੜਾ ਹੀ ਢੀਠ ਨਿਕਲਿਆ ਮੰਨਦਾ ਹੀ ਨਹੀਂ ਤੇ ਉਹ ਵੀ ਕਹੀ ਜਾਂਦਾ ਮਹਾਂਪੁਰਸ਼ ਲਾ ਲੋ ਹਾਂ ਜ਼ੋਰ ਜਿੰਨਾ ਲਾਣਾ ਮੈਂ ਕਿਹੜਾ ਮੰਨਣਾ ਹੈ ਅੱਗੇ ਇੱਕ ਮਾਇਆ ਦਾ ਢੇਰ ਆਇਆ ਮਹਾਂਪੁਰਸ਼ਾਂ ਨੇ ਉਸ ਮਾਇਆ ਦੇ ਤਿੰਨ ਹਿੱਸੇ ਕੀਤੇ ਤੇ ਉਹ ਠੱਗ ਕਹਿਣ ਲੱਗਾ ਮਹਾਰਾਜ ਆਦਮੀ ਆਪਾਂ ਦੋ ਆ ਤੇ ਮਾਇਆ ਦੇ ਤਿੰਨ ਹਿੱਸੇ ਕਿਉਂ ਕੀਤੇ ਨੇ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਇੱਕ ਹਿੱਸਾ ਤੇ ਤੇਰਾ ਤੇ ਇੱਕ ਮੇਰਾ ਤੇ ਇੱਕ ਹਿੱਸਾ ਉਹਦਾ ਜਿਹਨੇ ਉਹ ਪਰੌਂਠਾ ਖਾਧਾ ਸੀ ਜੇ ਉਹ ਇੱਥੇ ਹੁੰਦਾ ਤੇ ਆਪਣਾ ਹਿੱਸਾ ਉਹ ਵੀ ਲੈ ਲੈਂਦਾ ਤੇ ਜਦੋਂ ਇਹ ਸੁਣਿਆ ਤੇ ਛਾਲ ਮਾਰ ਕੇ ਉਸ ਢੇਰ ਤੇ ਜਾ ਪਏ ਨਾਲੇ ਮਾਇਆ ਫੜ ਲਈ ਤੇ ਨਾਲੇ ਕਹਿੰਦਾ ਮਹਾਂਪੁਰਸ਼ ਮਾਰੋ ਭਾਵੇਂ ਰੱਖੋ ਇਹ ਢੇਰ ਮੈਨੂੰ ਦੇ ਦਿਓ ਕਿਉਂਕਿ ਉਹ ਪਰੌਂਠਾ ਮੈਂ ਹੀ ਖਾਧਾ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਇਸ ਮਾਇਆ ਨੇ ਤੇ ਤੇਰੇ ਨਾਲ ਨਹੀਂ ਜਾਣਾ ਜਦੋਂ ਤੈਨੂੰ ਸੱਚ ਬੋਲਣ ਵਾਸਤੇ ਕਿਹਾ ਤੇ ਰੱਬ ਦੀ ਸਹੁ ਖਾ ਗਏ ਮਾਇਆ ਦਾ ਸਵਾਲ ਆਇਆ ਤੇ ਸੱਚ ਬੋਲ ਪਿਆ ਪਰ ਇਹ ਮਾਇਆ ਤੇਰੇ ਨਾਲ ਨਹੀਂ ਜਾਣੀ ਇਹ ਕੱਲ ਖਤਮ ਹੋ ਸਕਦੀ ਏ ਪਰਮੇਸ਼ਰ ਦਾ ਨਾਮ ਉਹ ਤਾਂ ਕਦੇ ਵੀ ਖਤਮ ਨਹੀਂ

ਉਠਦਾ ਅੰਧੇਰਾ ਹੈ ਕਿ ਸੱਚ ਦਾ ਰਸਤਾ ਕਿਤੇ ਲੱਭਦਾ ਨਹੀਂ ਮੈਂ ਰਸਤਾ ਲੱਭਣਾ ਪਿਆ ਪਰ ਝੂਠ ਦਾ ਇੰਨਾ ਅੰਧੇਰਾ ਹੈ

ਦੇ ਘਰ ਬੈਠੇ ਸ਼ਾਮ ਪਈ, ਭਾਈ ਲਾਲੋ ਕੁਝ ਸਾਥੀਆਂ ਦੇ ਨਾਲ ਗੁਰੂ ਸਾਹਿਬਾਂ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਬੈਠ ਗਿਆ। ਕਹਿਣ ਲੱਗਾ, ਪਾਤਸ਼ਾਹ ਦੁਨੀਆਂ ਤੇ ਇੰਨੇ ਪਾਪ ਵੱਧ ਗਏ ਨੇ ਕਿ ਜਿਨ੍ਹਾਂ ਬਾਰੇ ਬਿਆਨ ਕਰਨਾ ਬੜਾ ਔਖਾ ਹੈ, ਖਾਸ ਕਰਕੇ ਇਸ ਏਮਨਾਬਾਦ ਵਿੱਚ।

ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਵਾਰੀ ਆਕਾਸ਼ ਵੱਲ ਤੱਕਿਆ, ਉਹਨਾਂ ਬੈਠਿਆਂ ਪਿਆਰਿਆਂ ਵੱਲ ਤੱਕਿਆ ਤੇ ਭਾਈ ਲਾਲੋ ਤੇ ਨਿਗਾਹ ਟਿਕਾ ਦਿੱਤੀ। ਕਹਿਣ ਲੱਗੇ, ਲਾਲੋ ਜਦੋਂ ਪਾਪ ਬਹੁਤ ਵੱਧ ਜਾਣ ਤੇ ਪਰਮੇਸ਼ਰ ਫਿਰ ਸਜ਼ਾ ਵੀ ਦਿੰਦਾ। ਇਮਨਾਬਾਦ ਬਹੁਤ ਪਾਪ ਹੋ ਗਏ ਨੇ,

ਮੁਸਲਮਾਨਾਂ ਵਿੱਚ ਕਾਜੀ ਨਿਕਾਹ ਪੜਾਉਂਦਾ, ਪੰਡਤਾਂ ਵਿੱਚ ਬ੍ਰਾਹਮਣ ਫੇਰੇ ਕਰਾਉਂਦਾ, ਪਰ ਜਦੋਂ ਬਾਬਰ ਨੇ ਹਮਲਾ ਕਰਨਾ ਹੈ ਤੇ ਕਾਜੀ ਦੀ ਜਗ੍ਹਾ ਜਿਹੜਾ ਸ਼ੈਤਾਨ ਹੈ ਉਹ ਮੁਸਲਮਾਨਾਂ ਦੀਆਂ ਲੜਕੀਆਂ ਦੇ ਵਿਆਹ ਮੌਤ ਨਾਲ ਕਰਾਏਗਾ। ਜਿੱਥੇ ਬ੍ਰਾਹਮਣ ਫੇਰੇ ਕਰਾਉਂਦਾ ਉੱਥੇ ਸ਼ੈਤਾਨ ਹਿੰਦੂਆਂ ਦੇ ਵਿਆਹ ਮੌਤ ਨਾਲ ਕਰਾਏਗਾ।

ਜਾਤ ਸਨਾਤੀ ਹੋਰ ਹਿੰਦਵਾਣੀਆਂ ਨਾ ਉਹਨੇ ਹਿੰਦਵਾਣੀਆਂ ਦੇਖਣੀਆਂ ਨੇ ਨਾ ਮੁਸਲਮਾਨੀਆਂ ਜਿਹੜਾ ਵੀ ਅੱਗੇ ਆਇਆ ਉਹਨੂੰ ਕਤਲ ਕਰ ਦੇਵੇਗਾ।

ਗੁਰੂ ਸਾਹਿਬਾਂ ਨੇ ਇਸ ਨਗਰੀ ਨੂੰ ਮਾਸਪੁਰੀ ਕਿਹਾ ਤੇ ਦੂਸਰੇ ਪਾਸੇ ਕਿੱਥੇ ਹੁਣ ਇਹ ਵਸਦੀ ਨਗਰੀ ਏ ਤੇ ਉਹ ਵੇਲਾ ਆਵੇਗਾ ਕਿ ਜਦੋਂ ਇਹ ਲੋਥਾਂ ਦੀ ਲਾਸ਼ਾਂ ਦੀ ਇੱਕ

ਜਿਹਨੂੰ ਪਾਈ ਜਿਹਨੇ ਇਹ ਦੁਨੀਆ ਪੈਦਾ ਕੀਤੀ ਉਹ ਤੇ ਇੱਕ ਜਗ੍ਹਾ ਬੈਠਾ ਹੋਇਆ ਆਪਣੀ ਖੇਡ ਪਿਆ ਦੇਖਦਾ ਪਰ ਇੱਕ ਗੱਲ ਹੈ ਉਹਦਾ ਨਿਆਂ ਸੱਚਾ ਹੈ ਆਪ ਵੀ ਉਹ ਸੱਚਾ ਹੈ ਤੇ ਉਹਦਾ ਨਿਆਂ ਵੀ ਸੱਚਾ ਹੈ।

ਕੈਂਚੀ ਦੇ ਨਾਲ ਕੱਪੜੇ ਕੱਟਦਾ ਹੈ। ਇਸੇ ਤਰ੍ਹਾਂ ਬਾਬਰ ਦੇ ਸਿਪਾਹੀ ਕਾਇਆ ਕਹਿੰਦੇ ਨੇ ਸਰੀਰ ਨੂੰ, ਇਸ ਸਰੀਰ ਦੇ ਟੁਕੜੇ ਟੁਕੜੇ ਕਰ ਦੇਣਗੇ। ਕਾਇਆ ਕੱਪੜੇ

ਉਹ ਸਮਾਂ ਆ ਗਿਆ। ਬਾਬਰ ਕਾਬਲ ਤੋਂ ਆਪਣੇ ਜ਼ਾਲਮ ਸਿਪਾਹੀਆਂ ਦੀ ਫੌਜ ਲੈ ਕੇ ਹਿੰਦੁਸਤਾਨ ਵੱਲ ਤੁਰ ਪਿਆ।

ਏਮਨਾ ਬਾਗ ਤੋਂ ਦੂਰ 2 ਮੀਲ ਦੀ ਵਿੱਥ ਤੇ ਹਵਾਣਾ ਪਿੰਡ ਆਪਣਾ ਡੇਰਾ ਲਾ ਲਿਆ। ਏਮਨਾਬਾਦ ਵਿੱਚ ਏਮਨਾਬਾਦ ਦੇ ਵਾਸੀਆਂ ਨੇ ਕਿਲੇ ਦੇ ਦਰਵਾਜ਼ੇ ਬੰਦ ਕਰ ਲਏ। ਕਾਜੀ ਮੁੱਲਾ ਕਹਿਣ ਲੱਗੇ, ਤੁਸੀਂ ਫਿਕਰ ਨਾ ਕਰੋ, ਅਸੀਂ ਆਪਣੀਆਂ ਕਲਮਾਂ ਪੜ੍ਹ ਕੇ ਉਹ ਬਾਬਰ ਜਿਹੜੀ ਨਵੀਂ ਚੀਜ਼ ਤੁਪਕ ਬੰਦੂਕ ਲੈ ਕੇ ਆਇਆ ਹੈ ਉਹਨੂੰ ਅਸੀਂ ਠੰਡੀਆਂ ਕਰ ਦਿਆਂਗੇ। ਕਈਆਂ ਨੇ ਕਿਹਾ ਕਿ ਬਾਬਰ ਨੂੰ ਸਿਰ ਝੁਕਾਓ, ਪਰ ਜਿਹੜੇ ਆਕੜ ਵਾਲੇ ਸਨ ਕਹਿਣ ਲੱਗੇ ਅਸੀਂ ਮੁਕਾਬਲਾ ਕਰਾਂਗੇ। ਮੋਰਚੇ ਬੰਦੀ ਕਰ ਲਈ, ਉਧਰ ਦਿਨ ਨਹੀਂ ਚੜਿਆ

ਕਿਸੇ ਦੀ ਬਾਂਹ ਵੱਡੀ, ਕਿਸੇ ਦਾ ਸਿਰ ਪੱਟ ਹੈ, ਕੋਈ ਰੋ ਰਿਹਾ, ਕੋਈ ਕੁਰਲਾ ਰਿਹਾ। ਜਿਸ ਤਰ੍ਹਾਂ ਇੱਕ ਫੋਟੋਗ੍ਰਾਫਰ ਫੋਟੋ ਖਿੱਚਦਾ, ਉਸ ਵੇਲੇ ਦੀ ਹਾਲਤ ਦੇਖ ਕੇ ਉਹ ਨਕਸ਼ਾ ਗੁਰੂ ਸਾਹਿਬਾਂ ਨੇ ਆਪਣੇ ਸ਼ਬਦ ਵਿੱਚ

ਜਿਹੜੇ ਸਿਰ ਬੀਬੀਆਂ ਪੱਟੀਆਂ ਕਰ ਕਰਕੇ ਵਾਹਿਆ ਕਰਦੀਆਂ ਸਨ, ਆਪਣੀ ਮਾਂਗ ਵਿੱਚ ਸੰਦੂਰ ਭਰਿਆ ਕਰਦੀਆਂ ਸਨ। ਸੇ ਸਿਰ ਕਾਤੀ ਮੁੰਨੀਆਂ, ਉਹ ਜਿਹੜੇ ਸਿਰ ਨੇ ਬਾਬਰ ਦੇ ਸਿਪਾਹੀਆਂ ਨੇ ਕੈਂਚੀਆਂ ਨਾਲ ਮੁੰਨ ਦਿੱਤੇ ਨੇ, ਤੇ ਗਲ ਜਿਹੜੇ ਨੇ ਉਹਨਾਂ ਵਿੱਚ ਸੋਹਾਂ

ਦੱਸੇ ਫਿਰ ਸ਼ੁਕਰ ਕੀਤਾ ਆਦੇਸ਼ ਕਹਿੰਦੇ ਨੇ ਮੱਥਾ ਟੇਕਣਾ ਐ ਬਾਬਾ ਐ ਅਕਾਲ ਪੁਰਖ ਮੈਂ ਤੈਨੂੰ ਨਮਸਕਾਰ ਕਰਦਾ ਕਿਉਂ ਕਿ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਤੂੰ ਕਦੀ ਸੁਖ ਦੇਣਾ ਏ ਕਦੀ ਦੁੱਖ ਦੇਣਾ ਏ।

0: ਵਿਸ਼ਵਾਸ
1: ਜਦੋਂ ਇਹ ਵਿਆਹੀਆਂ ਸਨ ਆਪਣੇ ਆਪਣੇ ਲਾੜਿਆਂ ਦੇ ਕੋਲ ਬੈਠੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਸਨ ਡੋਲੀ ਤੇ ਚੜ ਕੇ ਆਈਆਂ ਤੇ ਕਿੰਨੀਆਂ ਖੁਸ਼ੀਆਂ ਕੀਤੀਆਂ।

ਮਾਲਾ ਪਰ ਹੁਣ ਸਿਲਕਾਂ ਸਿਲਕਾਂ ਕਹਿੰਦੇ ਨੇ ਰੱਸਿਆਂ ਉਹ ਮੋਤੀਆਂ ਦੀਆਂ ਮਾਲਾਂ ਟੁੱਟ ਗਈਆਂ ਨੇ ਹੁਣ ਇਹਨਾਂ ਦੇ ਗਲਾਂ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੇ ਪਾਏ ਹੋਏ ਨੇ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਪਰ ਇਹ ਸਭ ਕੁਝ ਕਿਉਂ ਹੋਇਆ ਗੁਰੂ ਸਾਹਿਬਾਂ ਨੇ ਨਾਲ ਦੱਸਿਆ ਤਨ ਜੋਬਨ ਦੋਇ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਤਨ ਕਿਹਾ ਮਾਇਆ ਨੂੰ ਜੋਬਨ ਸੋਹਣਾ ਰੂਪ ਬਹੁਤੀ

ਬਾਬਰ ਦੇ ਸਿਪਾਹੀਆਂ ਨੂੰ ਦੂਤ ਬਣਾ ਦਿੱਤਾ ਤੇ ਅੱਜ ਉਹ ਇਹਨਾਂ ਅਮੀਰ ਜਾਦੀਆਂ ਦੀ ਬੇਇੱਜ਼ਤੀ ਕਰਕੇ ਇਹਨਾਂ ਨੂੰ ਬੰਨ ਕੇ ਲਿਜਾ ਰਹੇ ਨੇ।

ਜਦੋਂ ਇਹ ਸ਼ਬਦ ਗੁਰੂ ਸਾਹਿਬ ਪੜ ਰਹੇ ਸਨ ਤੇ ਬਾਬਰ ਦਾ ਦਰਬਾਰੀ ਮੀਰ ਖਾਨ ਕੈਦੀਆਂ ਨੂੰ ਦੇਖਦਾ ਉਸ ਪਾਸੇ ਆਇਆ, ਦੇਖਿਆ ਕਿ ਜਿਹੜਾ ਭਾਰ ਗੁਰੂ ਸਾਹਿਬਾਂ ਨੂੰ ਦਿੱਤਾ ਸੀ ਸਿਰ ਤੋਂ ਉੱਚਾ ਆਪਣੇ ਆਪ ਆ ਰਿਹਾ, ਘੋੜਾ ਵੀ ਆਪਣੇ ਆਪ ਤੁਰਦਾ ਆ ਰਿਹਾ। ਇਹ ਘਬਰਾ ਕੇ ਬਾਬਰ ਨੂੰ ਦੱਸਣ ਵਾਸਤੇ ਭੱਜ ਪਿਆ ਕਿ ਅਸੀਂ ਤਾਂ ਬੜਾ ਅਪਰਾਧ ਕੀਤਾ ਹੈ, ਐਸੇ ਸ਼ਹਿਰ ਨੂੰ ਲੁੱਟਿਆ ਜਿੱਥੇ ਇੱਕ ਖੁਦਾ ਦਾ ਪਿਆਰਾ

ਕਦੋਂ ਇਹ ਦਾਣੇ ਮੁੱਕਣਗੇ, ਕਦੋਂ ਬੰਦ ਖਲਾਸੀ ਹੋਵੇਗੀ। ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਉਸ ਅਕਾਲ ਪੁਰਖ ਨੂੰ ਚੇਤੇ ਕਰ, ਸਭ ਕੁਝ ਹੋ ਜਾਏਗਾ। ਮੀਰ ਖਾਨ ਉਹਨਾਂ ਕੈਦੀਆਂ ਨੂੰ ਦੇਖਦਾ ਹੋਇਆ ਉਸ ਜਗ੍ਹਾ ਆਇਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਬੈਠੇ ਸਨ। ਅੱਖਾਂ ਬੰਦ ਨੇ, ਚੱਕੀ ਆਪਣੇ ਆਪ ਚੱਲ ਰਹੀ ਹੈ, ਦਾਣੇ ਆਪਣੇ ਆਪ ਪੈ ਰਹੇ ਨੇ, ਆਟਾ ਬਣੀ ਜਾ ਰਹੇ ਹੈ। ਮੀਰ ਖਾਨ ਭੱਜਿਆ, ਬਾਦਸ਼ਾਹ ਸਲਾਮਤ। ਕੈਦੀਆਂ ਵਿੱਚ ਦੋ ਇਹੋ ਜਿਹੇ ਫਕੀਰ ਨੇ ਜਿਨ੍ਹਾਂ ਦੀ ਚੱਕੀ ਆਪਣੇ ਆਪ ਪਈ ਚੱਲਦੀ, ਬਾਬਰ ਨੰਗੇ ਪੈਰ ਆਪਣੇ ਦਰਬਾਰੀਆਂ ਦੇ ਨਾਲ ਉਸ ਕੈਦਖਾਨੇ ਵਿੱਚ ਪਹੁੰਚਿਆ। ਗੁਰੂ ਸਾਹਿਬਾਂ ਦੀਆਂ ਅੱਖਾਂ ਬੰਦ ਨੇ, ਬਾਬਰ ਹੱਥ ਜੋੜ ਕੇ ਸਾਹਮਣੇ ਬੈਠ ਗਿਆ।

ਬਾਬਰ ਵੱਲ ਦੇਖਿਆ, ਤਕਨੀ ਐਸੀ ਸੀ, ਬਾਬਰ ਦਾ ਹਿਰਦਾ ਇੱਕ ਵਾਰੀ ਕੰਬ ਗਿਆ। ਫਿਰ ਹੱਥ ਜੋੜੇ ਨੇ, ਐ ਖੁਦਾਵੰਦ, ਜੇ ਮੈਨੂੰ ਪਤਾ ਹੁੰਦਾ ਏਮਨਾਬਾਦ ਤੁਸੀਂ ਵਸਦੇ ਹੋ ਤਾਂ ਮੈਂ ਕਦੀ ਹਮਲਾ ਨਾ ਕਰਦਾ, ਮੇਰੇ ਤੇ ਰਹਿਮ ਕਰੋ। ਗੁਰੂ ਸਾਹਿਬਾਂ ਨੇ ਕਿਹਾ, ਬਾਬਰ ਜੇ ਰਹਿਮ ਚਾਹਨਾ ਹੈ ਤਾਂ ਇਹ ਜਿਹੜੇ ਲੋਕ ਚੱਕੀਆਂ ਪੀ ਰਹੇ ਨੇ, ਜਿਨ੍ਹਾਂ ਨੂੰ ਤੂੰ ਦੁੱਖ ਵਿੱਚ ਪਾਇਆ ਹੈ, ਇਹਨਾਂ ਨੂੰ ਛੱਡ ਦੇ ਤਾਂ ਤੇਰੇ ਤੇ ਅਸੀਂ ਰਹਿਮ ਕਰਾਂਗੇ। ਬਾਬਰ ਨੇ ਉਸ ਵੇਲੇ ਹੁਕਮ ਦੇ ਦਿੱਤਾ ਕਿ ਸਾਰੇ ਕੈਦੀ ਛੱਡ ਦਿੱਤੇ ਜਾਣ, ਤੇ ਕੈਦੀ ਕਹਿਣ ਲੱਗੇ, ਅਸੀਂ ਤਾਂ ਜਾਣਾ ਹੈ।

ਇਮਨਾਬਾਦ ਵਾਪਸ ਲੈ ਕੇ ਆਏ। ਇਮਨਾਬਾਦ ਸ਼ਹਿਰ ਦੀ ਹਾਲਤ ਦੇਖੀ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਰਬਾਬ ਵਜਾ, ਖਸਮ ਦੀ ਬਾਣੀ ਆਈ, ਵੈਰਾਗ ਵਿਚ ਆਏ ਨੇ। ਆਸਾ ਰਾਗ ਦਾ ਇਹ ਤੀਸਰਾ ਸ਼ਬਦ ਗੁਰੂ ਸਾਹਿਬਾਂ ਨੇ ਉਸ ਵਕਤ ਉਚਾਰਨ

ਕਿੱਥੇ ਉਹ ਵੱਡੇ ਵੱਡੇ ਤਬੇਲੇ ਜਿੱਥੇ ਘੋੜੇ ਬਣਦੇ ਸਨ, ਨਾ ਘੋੜੇ ਰਹੇ ਨਾ ਉਹ ਤਬੇਲੇ, ਭੇਰੀ ਕਹਿੰਦੇ ਨੇ, ਮਿੱਟੀ ਦਾ ਢੇਰ, ਉਹ ਸਭ ਕੁਛ ਮਿੱਟੀ ਦਾ ਢੇਰ ਬਣ ਗਿਆ।

ਉਹ ਤੇਗ ਬੰਦ ਗਾਡੇਰਡ ਕਹਿੰਦੇ ਨੇ ਰੱਥ ਨੂੰ ਉਹ ਵੱਡੇ ਵੱਡੇ ਰੱਥ ਲਾਲ ਕਵਾਈ ਉਹ ਸੋਹਣੇ ਸੋਹਣੇ ਕੱਪੜੇ ਪਾ

ਆਲਸੀਆ ਕਹਿੰਦੇ ਨੇ ਦਰਪਣ ਨੂੰ, ਮੂੰਹ ਦੇਖਣ ਵਾਲੇ ਨੂੰ। ਨਾ ਉਹ ਦਰਪਣ ਰਹੇ ਬੰਕੇ ਸੋਹਣੇ, ਨਾ ਸੋਹਣੇ ਮੂੰਹ ਰਹੇ, ਕੁਝ ਵੀ ਇੱਥੇ

ਮੁਗਲਾਂ ਦੀ ਪਠਾਣਾ ਦੀ ਲੜਾਈ ਹੋਈ। ਮੁਗਲਾਂ ਕੋਲ ਬੰਦੂਕਾਂ ਸਨ ਤੇ ਪਠਾਣਾ ਕੋਲ ਸਿਰਫ ਤਲਵਾਰਾਂ। ਮੁਗਲਾਂ ਨੇ ਤੁਪਕ ਬੰਦੂਕ ਚਲਾਈ, ਉਨੀ ਹਸਤ ਚੜਾਈ, ਪਰ ਪਠਾਣਾ ਨੇ ਤੀਰ ਕਮਾਨਾ ਪਾਲਿਆਂ ਦੇ ਨਾਲ ਹਮਲਾ

ਜਾਂ ਸ਼ਹਿਰ ਛੱਡ ਕੇ ਚਲੇ ਗਏ ਸਨ ਵਾਪਸ ਆਏ। ਜਿਨ੍ਹਾਂ ਦੇ ਮਿਲੇ ਉਹ ਤਾਂ ਖੁਸ਼ ਹੋਏ, ਜਿਨ੍ਹਾਂ ਦਾ ਕੋਈ ਨਾ ਰਿਹਾ ਉਹਨਾਂ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਲੋਕਾਂ ਨੂੰ ਰੋਂਦਿਆਂ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਆਸਾ ਕਾਫੀ ਮਹੱਲਾ ਪਹਿਲਾ ਵਿੱਚ ਕੀ ਸਮਝਾਇਆ। ਗੁਰੂ ਸਾਹਿਬ ਜੀ

ਕੂੜ ਕਹਿੰਦੇ ਨੇ ਝੂਠ ਨੂੰ। ਇਨਸਾਨ ਸਵੇਰੇ ਘਰੋਂ ਨਿਕਲਦਾ, ਝੂਠ ਬੋਲਦਾ, ਕਿਸੇ ਨਾਲ ਠੱਗੀ ਕੀਤੀ, ਕਿਸੇ ਨਾਲ ਧੋਖਾ ਕੀਤਾ, ਬਹੁਤ ਸਾਰੀ ਮਾਇਆ ਕਮਾਈ ਤੇ ਘਰ ਚਲਾ ਗਿਆ। ਧੀਆਂ ਪੁੱਤਰਾਂ ਨੂੰ ਖੁਸ਼ ਕੀਤਾ ਕਿ ਮੈਂ ਬੜੀ ਮਾਇਆ ਲੈ ਕੇ ਆਇਆ, ਝੂਠ ਬੋਲ ਬੋਲ ਕੇ ਆਪਣਾ ਘਰ ਬਣਾਉਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ, ਐ ਇਨਸਾਨ ਤੂੰ ਤੇ ਘਰ ਵਿਆਹ ਬਣਾਉਣਾ ਹੈ, ਜਰਾ ਦੇਖਦਾ ਸਹੀ, ਜਾਗਿਓ ਜਾਗਿਓ ਸੂਤਿਓ ਚੱਲਿਆ ਵਣ ਜਾ ਰਿਹਾ, ਤੇਰਾ ਗੁਆਂਢੀ ਤੇ ਉੱਠ ਕੇ ਤੁਰ ਵੀ ਪਿਆ ਏ, ਤੇਰਾ ਘਰ ਵੀ

ਇਹ ਤਾਂ ਤੂੰ ਹਮੇਸ਼ਾ ਇੱਥੇ ਰਹਿਣਾ ਹੈ ਤਾਂ ਘਰ ਬਾਰ ਬਣਾਈ ਜਾ। ਪਿੰਡ ਕਹਿੰਦੇ ਨੇ ਇਸ ਸਰੀਰ ਨੂੰ, ਇਸ ਸਰੀਰ ਵਿੱਚੋਂ ਆਤਮਾ ਨਿਕਲ ਗਈ ਤੇ ਸਰੀਰ ਖਤਮ ਹੋ ਜਾਏਗਾ।

ਉਹਨੂੰ ਨਹੀਂ ਸੀ ਮਰਨਾ ਚਾਹੀਦਾ। ਜਿਹੜਾ ਮਰ ਗਿਆ ਹੈ ਨਾ ਉਹਨੂੰ ਤੁਸੀਂ ਰੋਂਦੇ ਹੋ। ਸਾਹਿਬ ਜੀ ਕਹਿੰਦੇ ਨੇ ਉਹਨੇ ਤੇ ਮਰਨਾ ਹੀ ਸੀ। ਜਿਹਨੂੰ ਤੁਸੀਂ ਰੋਂਦੇ ਹੋ ਆਪਣਾ ਫਿਕਰ ਕਰੋ ਕਿ ਕੱਲ ਨੂੰ ਤੁਸੀਂ ਮਰੋਗੇ ਤੇ ਤੁਹਾਨੂੰ ਕੌਣ ਰੋਵੇਗਾ।

ਇਹ ਕੰਮ ਨੂੰ। ਇਹ ਜਿਹੜਾ ਰੋਣਾ ਹੈ ਨਾ, ਕਈਆਂ ਲੋਕਾਂ ਨੇ ਇਹ ਵੀ ਇੱਕ ਕੰਮ ਬਣਾ ਲਿਆ। ਉੱਚੀ ਉੱਚੀ ਰੋਂਦੇ ਨੇ ਕਿ ਲੋਕੀ ਕਹਿਣਗੇ ਇਹਦਾ ਬੜਾ ਪਿਆਰ ਸੀ, ਇਹ ਬੜਾ ਰੋਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜਾ ਮਰ ਗਿਆ ਹੈ ਨਾ, ਕਿੰਨਾ ਵੀ ਜ਼ੋਰ ਲਾ ਲਾ ਕੇ ਰੋਵੋ, ਉਹਨੇ ਤੁਹਾਡਾ ਰੋਣਾ ਨਹੀਂ ਸੁਣਨਾ। ਇਹ ਤੁਸੀਂ ਰੋ ਰੋ ਕੇ ਲੋਕਾਂ

ਚੰਗੇ ਗੁਣਾਂ ਦਾ ਵਪਾਰ ਕਰੋ, ਔਗੁਣ ਛੱਡ ਦਿਓ, ਗੁਣਾਂ ਨੂੰ ਸੰਭਾਲੋ, ਇਹੋ ਜਿਹੇ ਕੰਮ ਕਰੋ ਕਿ ਉਸ ਦਰਗਾਹ ਵਿੱਚ ਤੁਹਾਨੂੰ ਇੱਜ਼ਤ ਮਿਲੇ।

ਉਹਨਾਂ ਨੇ ਰੋਣਾ ਪਿਟਣਾ ਬੰਦ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਉਹਨਾਂ ਲੋਕਾਂ ਨੂੰ ਦਿਲਾਸਾ ਦੇ ਕੇ ਵਾਪਸ ਮੁੜੇ ਤਾਂ ਪਤਾ ਲੱਗਾ ਬਾਬਰ ਨੇ ਹਾਲੀ ਕੋਰੇ ਕੈਦੀ ਨਹੀਂ ਛੱਡੇ। ਧੰਨ ਗੁਰੂ ਨਾਨਕ ਸਾਹਿਬ ਫਿਰ ਬਾਬਰ ਦੇ ਕੈਂਪ ਵੱਲ ਤੁਰ ਪਏ ਨੇ। ਬਾਬਰ ਦੇ ਕੈਂਪ ਤੋਂ ਥੋੜੀ ਦੂਰ ਜਾ ਕੇ ਬੈਠ ਗਏ। ਸਾਧ ਸੰਗਤ ਕੈਸਾ ਹੈ ਗੁਰੂ? ਉਹ ਰੱਬ ਨਾਲ ਬਹੁਤ ਪਿਆਰ ਕਰਦਾ ਪਰ ਇਹਨਾਂ ਦੁਖੀ ਲੋਕਾਂ ਬਾਰੇ ਸੋਚ ਕੇ ਆਪ ਦੁਖੀ ਹੋ ਗਿਆ। ਭਾਵੇਂ ਇਹ ਲੋਕ ਪਾਪੀ ਸਨ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਉਸ ਗੁਰੂ ਨਾਨਕ ਦਾ ਮਨ ਦੁਖੀ ਹੋ ਗਿਆ। ਉਹਨਾਂ ਦੁਖੀ ਲੋਕਾਂ ਦਾ ਦੁੱਖ ਦੇਖਿਆ ਤੇ ਜਿਹੜੇ ਰੱਬ ਦੇ ਨਾਲ ਗੁਰੂ ਨਾਨਕ ਪਿਆਰ ਕਰਦਾ ਅੱਜ ਉਸ ਨੂੰ ਇੱਕ ਤਾਨਾ ਵੀ ਮਾਰ ਦਿੱਤਾ। ਕਾਹਦੇ ਵਾਸਤੇ? ਸਾਡੇ ਲੋਕਾਂ ਵਾਸਤੇ ਕਿ ਇਹ ਲੋਕ ਦੁਖੀ ਨਾ ਹੋਣ। ਪਰ ਅਸੀਂ ਲੋਕ ਕਿੰਨੇ ਅਕਿਰਤ ਕਣ ਹਾਂ ਕਿ ਫਿਰ ਵੀ ਉਹਦਾ ਨਾਮ ਨਹੀਂ ਜਪਦੇ। ਉਸ ਅਕਾਲ ਪੁਰਖ ਨੂੰ ਕਿਹੜਾ ਤਾਨਾ ਮਾਰਿਆ? ਧੰਨ ਗੁਰੂ ਨਾਨਕ ਸਾਹਿਬ ਨੇ। ਆਸਾ ਰਾਗ ਵਿੱਚ ਇਹ ਸ਼ਬਦ ਗੁਰੂ ਸਾਹਿਬ ਜੀ ਬਿਆਨ ਕਰਦੇ ਨੇ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਬਾਬਰ ਦਾ ਅਸਲੀ ਵਤਨ ਸੀ, ਆਪਣਾ ਦੇਸ਼। ਖਸਮਾਨਾ ਕਹਿੰਦੇ ਨੇ ਰੱਖਿਆ ਕਰਨੀ। ਇਹ ਅਕਾਲ ਪੁਰਖ ਬਾਬਰ ਦਾ ਜਿਹੜਾ ਆਪਣਾ ਦੇਸ਼ ਸੀ, ਉਥੇ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਤੂੰ ਬਚਾ ਲਿਆ, ਪਰ ਜਿਹੜੇ ਹਿੰਦੁਸਤਾਨ ਦੇ ਲੋਕ ਸਨ ਇਹਨਾਂ ਨੂੰ ਸਜ਼ਾ ਦਵਾ ਦਿੱਤੀ। ਖੁਰਾਸਾਨ ਬਚਾ ਲਿਆ ਤੇ ਹਿੰਦੁਸਤਾਨ ਨੂੰ ਡਰਾ ਦਿੱਤਾ।

ਤੈਨੂੰ ਥੋੜਾ ਜਿਹਾ ਵੀ ਇਹਨਾਂ ਲੋਕਾਂ ਤੇ ਤਰਸ ਨਾ ਆਇਆ, ਇਹਨਾਂ ਲੋਕਾਂ ਨੂੰ ਗਲੀਆਂ ਦੇ ਵਿੱਚ ਧਰੋਇਆ, ਗਲ ਵੱਢ ਦਿੱਤੇ, ਬਾਹਾਂ ਵੱਢ ਦਿੱਤੀਆਂ, ਸਿਰ ਪਾੜ ਦਿੱਤੇ, ਗਲਾਂ ਵਿੱਚ ਰੱਸੇ ਪਾਏ, ਪਰ ਤੈਨੂੰ ਇਹਨਾਂ ਲੋਕਾਂ ਤੇ ਥੋੜਾ ਜਿੰਨਾ

ਬਾਬਰ ਦੇ ਕੰਨਾਂ ਵਿਚ ਪਈ, ਆਪਣੇ ਦਰਬਾਰੀਆਂ ਦੇ ਨਾਲ ਗੁਰੂ ਸਾਹਿਬਾਂ ਕੋਲ ਆਇਆ। ਬਾਬਰ ਭੰਗ ਬਹੁਤ ਪੀਂਦਾ ਸੀ, ਗੁਰੂ ਸਾਹਿਬਾਂ ਨੂੰ ਭੰਗ ਦਾ ਪਿਆਲਾ ਦਿੱਤਾ। ਸਾਹਿਬ ਜੀ ਕਹਿਣ ਲੱਗੇ, ਬਾਬਰ ਇਹ ਭੰਗ ਦਾ ਨਸ਼ਾ ਇਹ ਤਾਂ ਉਤਰ ਜਾਂਦਾ ਹੈ, ਸਾਨੂੰ ਪਰਮੇਸ਼ਰ ਦੇ ਨਾਮ ਦਾ ਨਸ਼ਾ ਹੈ, ਉਹ ਨਸ਼ਾ ਕਦੀ ਵੀ ਨਹੀਂ ਉਤਰਦਾ। ਤੇ ਗੁਰੂ ਸਾਹਿਬਾਂ ਨੇ ਇਹ ਫਿਰ

ਜਿਹੜਾ ਪਿਆਰ ਹੈ ਨਾ ਉਹ ਮੇਰੇ ਵਾਸਤੇ ਭੰਗ ਹੈ ਤੇ ਜਿਹੜਾ ਮੇਰਾ ਚਿੱਤ ਹੈ ਇਹਦੇ ਵਿੱਚ ਮੈਂ ਪਰਮੇਸ਼ਰ ਦੇ ਪਿਆਰ ਨੂੰ ਰੱਖਿਆ ਕਰ ਕਾਸਾ ਕਰ ਕਹਿੰਦੇ ਨੇ ਹੱਥਾਂ ਨੂੰ ਮੈਂ ਹੱਥਾਂ ਦਾ ਕਾਸਾ ਬਣਾ ਕੇ ਉਸ ਅਕਾਲ ਪੁਰਖ ਦੇ ਦੁਆਰੇ ਤੇ ਖਲੋ ਕੇ ਉਹਦੇ ਦਰਸ਼ਨਾਂ ਦੀ ਭਿੱਖਿਆ ਪਿਆ ਮੰਗਣਾ ਅਕਾਲ ਪੁਰਖ ਆਪਣੇ ਦਰਸ਼ਨਾਂ ਦੀ

ਵਿੱਚ ਨਾਮ ਦੀ ਰੋਸ਼ਨੀ ਜਗਾਈ, ਅੰਧੇਰੇ ਮਨਾਂ ਵਿੱਚ ਪਰਮੇਸ਼ਰ ਦੇ ਨਾਮ ਦਾ ਉਜਾਲਾ ਕੀਤਾ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੇਸੇ ਨਾਹੀ ਕਹਿ ਚੜਿਆ, ਹੋਂਪਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਵਿੱਚ ਹੋਮੇ ਕਰ ਦੁਖ ਰੋਈ ਕਹੋ ਨਾਨਕ ਕਿਨ ਵਿਦਗਤ ਹੋਈ। ਇਸ ਤਰ੍ਹਾਂ ਗੁਰੂ ਸਾਹਿਬਾਂ ਨੇ ਜਗ੍ਹਾ ਜਗ੍ਹਾ ਜਾ ਕੇ ਅਗਿਆਨ ਦੇ ਅੰਧੇਰੇ ਨੂੰ ਦੂਰ ਕੀਤਾ ਤੇ ਪਰਮੇਸ਼ਰ ਦੇ ਨਾਮ ਦਾ

ਇੱਕ ਵਾਰੀ ਸਾਰੇ ਬੋਲੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ। ਹਜ਼ੂਰ ਪਾਤਸ਼ਾਹ ਕੈਸੇ ਮਨੁੱਖ ਦੇ ਮਨ ਦੀ

कौडी बदले त्यागे रतन छोड जाहे वाहू का जतन सो संचो जो हो छी बात